能。

ਖਾਲਸਾ ਸੋਏ ਸਾਰ ਮੂੰਹ ਖਾਏ, ਖਾਲਸਾ ਸੋਏ ਨਿਰਧਨ ਕੋ ਪਾਲੇ।

चढ़े तुरंग खालसा सोए जो करे नित जंग। खालसा सोए शस्त्र

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਭਾਗ ਠਰੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸਹੀ ਇਹ ਆਏ, ਸਫਲਤ ਨਾ ਕੇ ਕੰਮ ਮੇਰੇ ਰਾਮ, ਹਰ ਜਨ ਕੇ ਹੋਂ ਬਲ ਜਾਈ, ਕੇਸਾਂ ਕਾ ਕਰ ਚਰ ਚੁਰਾਵਾਂ, ਚਰਨ ਧੂਰ ਮੁਖ ਲਾਈ, ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ, ਹਰ ਸਿਉਂ ਲੈਣ ਮਲਾਏ, ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ, ਸੱਚਾ ਸੁੱਖ ਸੱਚੇ ਬੜਿਆਈ, ਜਿਸਕੇ ਸੇਤਨ ਜਾਤੇ, ਪੱਖਾ ਫੇਰੀ ਪਾਣੇ ਢੋਵਾਂ, ਹਰ ਜਨ ਕੇ ਪੀਸ ਪੀਸਣ ਪੀਸ ਕਮਾਵਾਂ, ਨਾਨਕ ਕੀ ਬਨੰਤੀ ਹਰ ਪੈ, ਗੁਰ ਮਿਲ ਗੁਰ ਸੁੱਖ ਪਾਵਾਂ। ਸਤਿਗੁਰ ਆਇਓ ਸਰਨ ਤਿਉਹਾਰੀ, ਮਿਲੇ ਸੂਖ ਨਾ ਮਰ ਸੋਭਾ, ਚਿੰਤਾ ਲਾਹੇ ਹਮਾਰੀ ਰਹਾਓ, ਆਪਣਾ ਤੂਜੇ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖੇ ਝੂਠੇ, ਹਮ ਨਿਰਗੁਣ ਲਿਓ ਉਭਾਰੀ, ਸਾਧ ਬਖਸੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੇ ਪਰਿਓ, ਰਾਖ ਲਿਓ ਇਹ ਉਭਾਰੀ, ਨਾਨਕ ਦਾਸ ਸੰਤ ਪਾਛੇ ਪਰਿਓ, ਰਾਖ ਲਿਓ ਇਹ ਉਭਾਰੀ, ਸੋ ਕਹੁ ਕਲ ਗੁਰ ਸੇਵੀਐ, ਐਨਸ ਸਹਿਜ ਸੁਭਾਏ, ਦਰਸਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਹੋਵੇ ਸਿਫਤ ਖਸਾਮਦੀ, ਨੂਰ ਅਰਥੋਂ ਕੁਰਸੋਂ ਛੱਡੀਐ, ਤੁਰ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ, ਸੱਜਣ ਸੱਚਾ ਪਾਤਸ਼ਾਹ, ਸ਼ਰ ਸ਼ਾਹਾਂ ਦੇ ਸਾਹੋ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵਿਸਾਹੋ, ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵਿਸਾਹੋ। ਵਾਹਿਗੁਰੂ ਜੀ ਸਲੋਕ, ਦਇਆ ਕਰਨਿੰਗ ਦੁੱਖ ਹਰਣਿੰਗ, ਉਚਰਨ ਨਾਮ ਕੀਰਤਨ ਹੈ, ਦਿਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ, ਦਇਆ ਕਰਨਿੰਗ ਦੁੱਖ ਹਰਣਿੰਗ, ਉਚਰਨਿੰਗ ਨਾਮ ਕੀਰਤਨ ਹੈ, ਦਿਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ, ਪਾਹੇ ਬਲੰਦੜੀ ਬੁਝ ਗਈ, ਅਰਖੰਦੜੋ ਪ੍ਰਭ ਆਪ, ਜਿਨ ਅਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ, ਪਾਹੇ ਬਲੰਦੜੀ ਬੁਝ ਗਈ, ਅਰਖੰਦੜੋ ਪ੍ਰਭ ਆਪ, ਜਿਨ ਅਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ, ਪੌੜੀ ਜਾਂ ਪ੍ਰਭ ਭੈ ਦਿਆਲ, ਨਾ ਵਿਆਪੇ ਮਾਇਆ, ਕੋਟ ਅਗਾਹ ਗਏ ਨਾਸ, ਹਰ ਇੱਕ ਧਿਆਇਆ, ਜਾਂ ਪ੍ਰਭ ਭੈ ਦਿਆਲ, ਨਾ ਵਿਆਪੇ ਮਾਇਆ, ਕੋਟ ਅਗਾਹ ਗਏ ਨਾਸ, ਹਰ ਇੱਕ ਧਿਆਇਆ, ਨਿਰਮਲ ਭੈ ਸਰੀਰ, ਜਨ ਧੂਰੀ ਨਾਇਆ, ਮਨ ਤਨ ਭੈ ਸੰਤੋਖ, ਪੂਰਨ ਪ੍ਰਭ ਪਾਇਆ, ਤਰੇ ਕੁਟੰਬ ਸੰਗ ਲੋਗ, ਕੁੱਲ ਸੁਭਾਇਆ, ਨਿਰਮਲ ਭੈ ਸਰੀਰ, ਜਨ ਧੂੜੀ ਨਾਇਆ, ਮਨ ਤਨ ਭੈ ਸੰਤੋਖ, ਪੂਰਨ ਪ੍ਰਭ ਪਾਇਆ, ਤਰੇ ਕੁਟੰਬ ਸੰਗ ਲੋਗ, ਕੁੱਲ ਸੁਭਾਇਆ, ਤਰੇ ਕੁਟੰਬ ਸੰਗ ਲੋਗ, ਕੁੱਲ ਸੁਭਾਇਆ। ਵਾਹਿਗੁਰੂ ਜੀ ਕਾ ਖਾਲਸਾ, वाहिगुरु जी की फतेह। सलोक दया करणिंग दुख हरणिंग उचरिंग नाम कीर्तन है, दयाल पुरख भगवान है, नानक लिपत ना माया, पाहे बलंदड़ी बुझ गई रखंदड़ो प्रभ आप, जिन अपाई मेदनी नानक सो प्रभ जाप। वाहिगुरु जी का खालसा, वाहिगुरु जी की फतेह। एक ओंकार सतनाम करता पुरख निरभउ निरवैर अकाल मूरत अजूनी साहिबन गुरप्रसाद, जप आद सच जुगाद सच है भी सच, नानक होसी भी सच, सोचे सोच न होवे जे सोची लख बार,
1: चुपे चुप न होवे जे लाए रहा लिवतार,
0: भुखिया भुख न उतरी जे बन्ना पुरिया भार,
1: सह सियाण पा लख होए तैंख न चले नाल,
0: किब सचारा होई है कब कूड़े टुटे पाल,
1: हुक्म रियाए चलना नानक लिखिया नाल,
0: हुक्मे होवन आकार हुक्म न कहा जाई, हुक्म लिख दुख सुख पाई है,
1: हुक्मे सदा पवाई है,
0: हुक्मे अंदर सब को बाहर हुक्म ना कोई,
1: नानक हुक्मे जे बुझे ता हमे कहे न कोई,
0: गावे को तान होवे किसे तान, गावे को दात जाने निशान,
1: गावे को गुण बड़िया चार, गावे को विद्या विखम विचार,
0: गावे को साज करे तन खे, गावे को जी ले फिर दे,
1: गावे को जापे दिसे दूर, गावे को विखे हदरह दूर,
0: कथना कथिन आवे तोट, कथ कथ कथि कोटि कोट कोट,
1: दिंदा दे लेंदे थक पाहे, जुगा जुगंतर खाहे।

0: ਗਾਵੀਏ ਸੁਣੀਏ ਮਾਂ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ
1: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਏ
0: ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ
1: ਜੇਹੋ ਜਾਣਾ ਅੱਖਾਂ ਨਾਹੀਂ ਕਹਿਣਾ ਕਥੋ ਨਾ ਜਾਏ
0: ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ
1: ਤੀਰਥ ਨਾ ਵਾਂਗ ਇੱਕ ਸਵਾਂ ਬਿਨ ਪਾਣੇ ਕੇ ਨਾਇ ਕਰੇ
0: ਜੇ ਤੀਸਰ ਠਪਾਈ ਵੇਖਾ ਬਿਨ ਕਰਮਾ ਕੇ ਮਿਲੇ
1: ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੇ ਸਿੱਖ ਸੁਣੇ
0: ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ
1: ਜੇ ਜੁਗ ਚਾਰ ਆਜਾ ਹੋਰ ਸੋਹਣੇ ਹੋਏ
0: ਨਵਾਂ ਖੰਡਾ ਵਿੱਚ ਜਾਣੀਆ ਨਾਲ ਚਲੇ ਸਭ ਕੋਈ
1: ਚੰਗਾ ਨਾ ਰਖਾਏ ਕੇ ਜਸ ਕੀਰਤ ਜਗਲੇ
0: ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ
1: ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਗੁਣ
1: ਦੇਹਾ ਕੋਈ ਨਾ ਸੁਜੇ ਜੇ ਤਿਸ ਗੁਣ ਕੋਈ ਕਰੇ
0: ਸੁਣੇ ਸ਼ਬਦ ਪੀਰ ਸੁਰਨਾਥ ਸੁਣੇ ਧਰਤ ਧਵਲ ਆਕਾਸ
1: ਸੁਣਿਆ ਦੀਪ ਲੋ ਪਤਾਲ ਸੁਣਿਆ ਪੋਏ ਨ ਸਕੇ ਕਾਲ
0: ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ
1: ਸੁਣਿਆ ਈਸਰ ਵਰਮਾ ਇੰਦ ਸੁਣਿਆ ਮੁਖ ਸਲਾਹਣ ਮੰਦ
0: ਸੁਣਿਆ ਜੋਗ ਜੁਗ ਧਨ ਭੇਦ ਸੁਣਿਆ ਸਾਸਤ ਸਿਮਰਤ ਵੇਦ
1: ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ
0: ਸੁਣੇ ਸਤ ਸੰਤੋ ਗਿਆਨ ਸੁਣੇ ਅੱਠ ਸੱਠ ਕਾ ਸਨਾਨ
1: ਸੁਣਿਆ ਪੜ ਪੜ ਪਾਪ ਇਮਾਨ ਸੁਣਿਆ ਲਾਗੇ ਸਹਿਜ ਧਿਆਨ
0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ।

0: ਕੋ ਬੁਝੇ ਹੋਵੇ ਸਚਿਆਰ ਧਵਲੇ ਉੱਪਰ ਕੇਤਾ ਭਾਰ
1: ਤਰਤੇ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਣ ਜੋਰ
0: ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ
1: ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ
0: ਕੀਤਾ ਤਾਣ ਸਵਾਲੇ ਰੂਪ ਕੇਤੀ ਦਾਤ ਜਾਣੇ ਕੌਣ ਕੂਤ
1: ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ
0: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ
1: ਜੋ ਤੁਧ ਭਾਵੇ ਸਹੀ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸਾਂਖ ਜਪ ਅਸਾਂਖ ਭਾਉ ਅਸਾਂਖ ਪੂਜਾ ਅਸਾਂਖ ਤਪ ਤਾਉ
1: ਅਸਾਂਖ ਗ੍ਰੰਥ ਮੁਖ ਵੇਦ ਪਾਠ ਅਸਾਂਖ ਜੋਗ ਮੰਗ ਰਹੇ ਅਦਾਸ
0: ਅਸਾਂਖ ਭਗਤ ਗੁਣ ਗਿਆਨ ਵਿਚਾਰ ਅਸਾਂਖ ਸਤੀ ਅਸਾਂਖ ਦਾਤਾਰ
1: ਅਸਾਂਖ

0: ਸਾਖ ਮੂਰਖ ਅੰਧ ਘੋਰ ਸਾਖ ਚੋਰ ਹਰਾਮ ਖੋਰ
1: ਸਾਖ ਅਮਰ ਕਰ ਜਾਹੇ ਜੋਰ ਸਾਖ ਗੜਬੜ ਅਤੇ ਅਕ ਮਾਹੇ
0: ਸਾਖ ਪਾਪੀ ਪਾਪ ਕਰ ਜਾਹੇ ਸਾਖ ਕੁੜੀ ਯਾਰ ਕੁੜੇ ਫੈਰਾਹੇ
1: ਸਾਖ ਮਲੇਸ਼ ਮਲ ਪਾਏ ਸਾਖ ਨਿੰਦਸ ਕਰੇ ਭਾਰ
0: ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ
1: ਤੂੰ ਸਦਾ ਸਲਾਮਤ ਨਿਰੰਕਾਰ
0: ਸਾਖ ਨਾਵ ਸਾਖ ਥਾਵ ਅਗੰਮ ਅਗੰਮ ਸਾਖ ਲੋ
1: ਸਾਖ ਹੈ ਸਿਰ ਪਾਰ ਹੋਏ ਅਖਰੇ ਨਾਮ ਅਖਰੇ ਸਲ ਅਖਰੇ ਗਿਆਨ ਗੀਤ ਗੁਣ ਗਾ
0: ਅਖਰੇ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ
1: ਜਿਨੇ ਲਿਖੇ ਤਿਸ ਨਾਹੇ ਜੇ ਫਰਮਾਏ ਤਿਤੇ ਪਾਏ
0: ਜਿਤਾ ਕੀਤਾ ਤੇਤਾ ਨਾਉ ਬਿਨ ਨਾਵੇ ਨਾਹੀ ਕੋ ਥਾਉ
1: ਕੁਦਰਤ ਕਵਣ ਕਹਮ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ
0: ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ

0: ਜੇ ਬੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ
1: ਕਰਮ ਲਿਖਿਆ ਨਾ ਜਾਏ ਵੱਡਾ ਦਾਤਾ।

0: ਦੁੱਖ ਭੁੱਖ ਸਦ ਮਾਰ ਇਹ ਪੀ ਦਾਤ ਤੇਰੀ ਦਾਤ ਆਰ
1: ਬੰਦ ਲੱਸੀ ਬਣੇ ਹੋਏ ਹੋਰ ਆਖਣ ਸਕੇ ਕੋਈ
0: ਜੇਕੋ ਖਾਏ ਕੋ ਆਖਣ ਪਾਏ ਜਾਣੇ ਜੇਤੀਆਂ ਮੋਹ ਖਾਏ
1: ਆਪੇ ਜਾਣੇ ਆਪੇ ਦੇ ਆਖੇ ਸੇ ਪੀ ਕੇ
0: ਜਿਸ ਨੂੰ ਬਖਸ਼ੇ ਸਿਵ ਤਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਮੁੱਲ ਭੰਡਾਰ
0: ਅਮੁੱਲ ਆਵੇ ਮੁੱਲ ਲੈ ਜਾਏ ਅਮੁੱਲ ਪਾਏ ਮੁੱਲਾ ਸਮਾਏ
1: ਅਮੁੱਲ ਧਰਮ ਅਮੁੱਲ ਦੇ ਬਾਣ ਅਮੁੱਲ ਤੁਲ ਅਮੁੱਲ ਪਰਵਾਨ
0: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ

0: ਆਖੇ ਕਿਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਰਜਨ ਮੰਜਨ ਸੇਵ
0: ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ
1: ਕਿਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ
0: ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ
1: ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰ ਗਵਾਰ
0: ਉਹ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਕਿਤੇ ਰਾਗ ਪਰੀ ਚੋਕੇ ਹਨ ਕਿਤੇ ਗਾਵਣ ਹਾਰੇ
1: ਗਾਵੇ ਤੁਜਨੋ ਪਾਣ ਪਾਣੀ ਵੇ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਣ ਹੈ ਲਿਖ ਲਿਖ ਧਾਰੋ ਵਿਚਾਰੇ
1: ਗਾਵੇ ਈਸ਼ਰ ਬ੍ਰਹਮਾ ਦੇਵੀ ਸੋਮ ਸਦਾ ਸਵਾਰੇ
0: ਗਾਵੇ ਇੰਦ ਅੰਧਾ ਸੁਣ ਬੈਠੇ ਦੇਵ ਧਿਆਨ ਦਰ ਨਾਲੇ
1: ਗਾਵੇ ਸਿੱਧ ਸਮਾਧੀ ਅੰਦਰ ਗਾਵੇ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵਨ ਪੰਡਿਤ ਪੰਡਿਤ ਜੁਗ ਜੁਗ ਵਿਰਦਾ ਨਾਲੇ
0: ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮਛ ਪਿਆਲੇ
1: ਗਾਵਨ ਰਤਨ ਪਾਏ ਤੇਰੇ ਅਰਸਰ ਤੇਰੇ ਨਾਲੇ
0: ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ
1: ਗਾਵੇ ਖੰਡ ਮੰਡਲ ਪਰ ਪੰਡਾ ਕਰ ਕਰ ਰੱਖੇ ਤਾਰੇ
0: ਸੇ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋ ਤੇਰੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਬਚਾਰੇ
0: ਸੋਈ ਸੋਈ ਸਦਾ ਸੱਚ ਸਹਿਬ ਸਾਚਾ ਸਾਚੀ ਨਾਈ
1: ਹੈਪੀ ਹੋਸੇ ਜਾਏ ਨ ਜਾਸੀ ਰਚਨਾ ਜਿਨ ਨਰ ਚਾਏ
0: ਰੰਗੀ ਰੰਗੀ ਭਾਤ ਕਰ ਕਰ ਜਿਨਸੀ ਮਾਇਆ ਜਿਨ ਪਾਈ
1: ਕਰ ਕਰ ਵੇਖੇ ਕੀਤਾ ਆਪਣਾ ਜਿਸ ਦੀ ਵਡਿਆਈ

ਲੋਕ ਸਰਪਰ ਝੋਲੀ ਧਿਆਨ ਕੇ ਕਰੇ ਬੈਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜੇ ਨਾਦ ਸੰਜੋਗ ਵਿਜੋਗ ਦੁਕਾਰ

ਕਮ ਆਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਜਿਵ ਤਿਸ ਭਾਵੇ ਤਿਵੇ ਚਲਾਵੇ ਜਿਵ ਹੋਵੇ ਪ੍ਰਮਾਨ ਆਦੇਸ ਤਿਸੇ ਆਦੇਸ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਇਕ ਦੋ ਜੀਬੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਏ ਤਰਾਹ ਪਤ ਪਬੜੀਆਂ ਚੜੀਏ ਹੋਏ ਅਕੀਸ ਨਾਨਕ ਨਦਰੀ ਪਾਈਏ ਕੂੜੇ ਕੂੜੇ ਠੀਸ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚਨ ਕੋਏ ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਜਿਸ ਵਿੱਚ ਜੀ ਜੁਗ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਜਿੱਥੇ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਜਿੱਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਦੇਵ ਦਾਨਵ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤੇ ਸੁਰਤੀ ਸੇਵ ਕਿਤੇ ਨਾਨਕ ਅੰਤ ਨ ਅੰਤ ਧਰਮ ਖੰਡ ਕੀ ਬਾਣੀ ਰੂਪ ਤਿੱਥੇ ਘਾਟ ਘੜੀਏ ਬਹੁਤ ਅਨੂਪ ਜਿੱਥੇ ਘੜੀਏ ਸੁਰਤ ਮਤ ਮਨ ਬੋਧ ਤਿੱਥੇ ਘੜੇ ਸੁਰਾਂ ਸਿੱਧਾਂ ਕੀ ਸੁਧ ਜਿੱਥੇ ਜੋਧ ਮਹਾਂਬਲ ਸੂਰ ਤਿੰਨ ਮੈਂ ਰਾਮ ਰਿਹਾ ਭਰਪੂਰ ਨਾਉ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਬਸੇ ਮਨ ਮਾਹੇ ਸੱਚ ਖੰਡ ਬਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਜਿੱਥੇ ਲੋ ਲੋ ਅਕਾਰ ਜਿਵ ਜਿਵ ਹੁਕਮ ਤੇਵੇ ਤੇ ਵਕਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਬੇਦ ਹਥਿਆਰ ਘੜੀਏ ਸ਼ਬਦ ਸਚੀ ਤਤਸਾਰ।

0: ਪ੍ਰਸਾਦ ਜਾਫਰੀ ਮੁਖਵਾਤ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚੇਹਨ ਅਰਬਨ ਜਾਤ ਅਰਪਾਤ ਨਾਹਿ ਨਜੇਹ
1: ਰੂਪ ਰੰਗ ਅਵੇਖ ਮੇ ਕੋ ਕਹਿ ਨ ਸਕਤ ਕੇ
0: ਅਚਲ ਮੂਰਖ ਅਲਪੋ ਪ੍ਰਕਾਸ਼ ਅਮਿਤੂਚ ਕਿਹਿਜੈ
1: ਕੋਟ ਇੰਦਰ ਇੰਦਰਾਨ ਸਹਾਉ ਸਹਾਨ ਗਣਿਜੈ
0: ਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤ੍ਰਿਨ ਕਹਤ
1: ਤਵ ਸ਼ਰਨ ਨਾਮ ਕਥੇ ਤਵਨ ਕਰਮ ਨਾਮ ਬਨਤ ਸਮਤ
0: ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ
1: ਨਮਸਤੰਗ ਪਿਖੇ ਨਮਸਤੰਗ ਲਿਖੇ ਨਮਸਤੰਗ ਕਾਏ ਨਮਸਤੰਗ ਅਜਾਏ
0: ਨਮਸਤੰਗ ਗੰਜੇ ਨਮਸਤੰਗ

0: ਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਭਾਨੇ ਨਮੋ ਮਾਨ ਮਾਨੇ
1: ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ
0: ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ
1: ਅਨੰਗੀਆ ਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਪੁੱਤੇ
0: ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਜੇਸ਼ਵਰੰ ਪਰਮ ਰੂਪੇ
1: ਨਮੋ ਜੋਗ ਜਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਜੇਸ਼ਵਰੰ ਪਰਮ ਰਿੱਧੇ
0: ਨਮੋ ਸ਼ਸਤ੍ਰਪਾਨੇ ਨਮੋ

ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ।

0: ਲੋਕ 14 ਕੇ ਵਿਖੇ ਜਗ ਜਾ ਪਈ ਜੇ ਜਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ
1: ਆਦੇਸ਼
0: ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ ਆਪ ਰੂਪ ਅਮੇਕ ਅਨੁਸਤਤ ਏਕ ਪੁਰਖ ਅਭੂਤ ਅੰਗਹੀਨ ਪੰਗ ਨਾਤਮ ਏਕ ਪੁਰਖ ਅਪਾਰ
1: ਸਰਬ ਗੰਤਾ
0: ਸਰਬ ਹੰਤਾ

ਵਹਿ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸਧਾਰ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ ਸਾਰੇ ਦੇਸ਼ ਕੋ ਦੇਖ ਰਿਓ ਮਤ ਕੋ ਨ ਦੇਖਤ ਪ੍ਰਾਨ ਪਤੀ

0: ਵਿਚਾਰੇ
1: ਭਾਰੀ ਭਜਾਨ ਕੇ ਭੂਪ ਪਲੀ ਬਿਦ ਨਿਆਪਤ ਸੀਸ ਨ ਜਾਤ ਵਿਚਾਰੈ ਜੀਤ ਫਰੇ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ
0: ਸੁੰਦਰ ਹਿੰਸਕ ਹੈ
1: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਕਨੀ ਨਹੀਂ ਜਾਤ ਵਿਚਾਰੇ ਤੀਰਥ ਨਾਨਕ ਤੇ ਆਦਮ ਦਾਨ ਸੋ ਸੰਜਮ ਨੇਮ ਅਨੇਕ ਵਸੇਖੈ ਪੌਣ ਹਾਰ ਜਤੀ ਜਤ ਤਾਰ ਸਭੇ ਸੁਬਚਾਰ ਹਜ਼ਾਰ ਕੇ ਦੇਖੈ
0: ਭਗਵਾਨ ਭਜੇ ਬਿਨ ਭੂਪਤ ਏਕ ਰਤੇ ਬਿਨ ਏਕ ਨ ਲਿਖੈ
1: ਉਤ ਸੁਪਾਹ ਦੁਰੰਤ ਦੁਬਾਸੂ ਸਾਜ ਸੁਨਾ ਦੁਰਜਾਨ ਦਲੇਂਗੇ
0: ਭਾਰੇ ਗਮਾਨ ਪਰੇ ਮਨ ਮੇ ਕਰ ਪਰਬਤ ਪੰਖ ਹਲੇ ਨਾ ਹਲੇਂਗੇ
1: ਦੂਰ ਅਰੀਨ ਮਰੂਰ ਮਵਾਸਨ ਮਾਤਿ ਮਤੰਗਨ

0: ਗਾੜੀ ਗੜਹਾਣ ਕੋ ਤੂੜ ਨਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜੱਚ ਕਨੇਕਸ ਇਕ ਦਵਈਆ
0: ਦਾਨਵ ਦੇਵ ਫਨਿੰਦਨ ਸਾਚਰ ਪੂਤ ਭਵਿਖ ਭਵਾਨ ਜਪੇਂਗੇ
1: ਜੀਵ ਤੇ ਜਲ ਮੈਂ ਕਲ ਮੈਂ ਪਲ ਹੀ ਪਲ ਮੈਂ ਸਭ ਥਾਥ ਪੈਂਗੇ
0: ਹੁਨ ਪ੍ਰਤਾਪੁਣ ਬਾਟ ਜੇ ਤੁਨ ਪਾਪਨ ਕਿਹ ਬਾ ਪੁੰਜ ਕਪੇਂਗੇ
1: ਸਾਸ ਮੋ ਪਰ ਸੰਨ ਫਿਰੇ ਜਲ ਸਤਰ ਸਵੇ ਅਬ ਲੋਕ ਚ ਪੈਂਗੇ
0: ਮਾਨਵ ਇੰਦਰ ਗਜਿੰਦਰ ਨਰਾਧਪ ਜੋ ਤੁਰ ਲੋਕ ਰਾਜ ਕਰੇਂਗੇ ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਭਰੇਂਗੇ

ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਕਹੇ ਨਾਨਕ ਤੈਸ ਕਹੁ ਆਤਿਤ ਕਰ ਅਨਹਦ ਵਾਜੇ ਸਮਰੱਥ ਕੋਏ।

ਤਾਂ ਸੋ ਜਣ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ। ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਪਾਵੇ, ਆਵ ਹੋ ਸੰਤ ਪਿਆਰੇ ਹੋ।

0: ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
0: ਜੀ ਜੰਤ ਸਭ ਤੁਧ ਪਾਏ ਇਕ ਵੇਖ ਪਰਸਨ ਆਇਆ
1: ਸਤਿਗੁਰੂ ਪੱਲਾ ਪਾਇਆ
0: ਕਹੇ ਨਾਨਕ ਜਿਸਨੂੰ ਆਪ ਤੁਠਾ।

ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਣਾ ਸਮਾਨੀ ਜਿਉ ਤੂੰ ਚਲਾਹੇ ਤੇ ਵੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਕਰ ਕਿਰਪਾ ਜਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੀ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੇ ਚਲਾਵਹੀ ਕੀਰਤਨ ਕੇ ਮਨ ਵਸਿਆ ਜਿਨ ਧਰੂ ਲਿਖਿਆ ਆਇਆ ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੁ ਸੁਣਾਇਆ ਹਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਗਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ ਸਹਿਸ ਜੀਉ ਮਲੀਨ ਹੈ ਕਿਤ ਸੰਜਮ ਧੂਤਾ ਜਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਸਹਿਸਾ ਵਜਾਏ ਇਹ ਜਿਸ ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਕਹੇ ਨਾਨਕ ਜਿਨ ਸਤ ਤਜਿਆ ਕੂੜੇ ਲਾਗੇ ਤਨੀ ਜਨਮ ਜਿਉ ਹਾਰਿਆ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ

0: ਧਿਆਏ ਅੰਤਰ ਆਤਮ ਸਮਾਲੈ
1: ਆਪ ਸਾਡੇ ਸਦਾ ਰਹਿ ਪਰਨੇ ਗੁਰ ਬਿਨਾ ਵਰਨਾ ਜਾਣੇ ਕੋਇ
0: ਕਹੇ ਨਾਨਕ ਸੁਨੋ ਸੰਤ ਹੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰਦੇਵ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਥੈ ਕੋਈ ਪੁਛੋ ਬਵੇਕੀਆ ਜਾਏ
1: ਅਨੇਕ ਜੁਨੀ ਪਰਮਾਵੇ ਬਿਨ ਸਤਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸ਼ਬਦ ਸੁਣਾਏ
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ

0: ਪਵਨ ਬਜਾਇਆ।
1: ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵ
0: ਹੋ ਤਾਂ ਸੋਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਧਿਆਵੇ।
1: ਸੱਚੋ ਧਿਆਵ ਹੈ ਜਾਤ ਉਦ ਭਾਵ ਹੈ।

ਸੰਕਟ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Thank you.

ਅੰਗ ਦੁੱਖ ਹਰਨ ਅੰਗ ਉਚਰਨ ਅੰਗ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾਮ ਮਾਇਆ ਦਇਆ ਕਰਨ ਅੰਗ ਦੁੱਖ ਹਰਨ ਅੰਗ

ਜਿਨ ਅਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪਾਹੇ ਬਲੰਦੜੀ ਬੁਝ ਗਈ

ਸਤਿਗੁਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬਾਂ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਸਰਾਜੇ ਕੀ ਤੁਨੀ ਸਲੋਕ ਮਹੱਲਾ ਪਹਿਲਾ।

ਮਹੱਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ, ਸੱਚੇ ਤੇਰੇ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰ ਵਿਚਾਰ, ਸੱਚਾ ਧਰਮ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ।

ਪੌੜੀ ਨਾਨਕ ਜੀ ਉਪਾਏ ਕੇ ਲਿਖਣਾ ਮਿੱਤਰ ਬਹਾਲਿਆ ਉੱਥੇ ਸੱਚੀ ਹੀ ਸੱਚ ਨਿਬੜੇ ਚਨਵਕਟ ਮਲਿਆ ਤਾਂ ਉਹਨਾਂ ਪਾਈਆਂ ਕੁੜਿਆ ਮੋਕਾਲੇ ਤੋਂ ਚੁਪਚਾਲਿਆ ਤੇਰੇ ਨਾਲ ਸੱਚਨ ਗਿਆ ਹਾਰ ਕੇ ਠੱਕਣ ਵਾਲਿਆ।

0: Mahla bellem Vismad nad Vismad Vismad ji Vismad ved Vismad rup Vismad rang Vismad rang Hre jant Vismad paun Vismad paani Vismad agni kheda vidani Vismad dharti Vismad kaani Vismad saad lage prani Vismad sanjog Vismad vinjog Vismad bhog Vismad bhog Vismad sifat Vismad sala Vismad jir Vismad rang ਵਿਸਮਾਰ ਨੇੜੇ ਵਿਸਮਾਰ ਦੂਰ ਸਮਾਧ ਦੇਖੇ ਹਾਜ਼ਰਾ ਹਜ਼ੂਰ ਵੇਖ ਉਡਾਨ ਰਿਹਾ ਵਿਸਮਾਦ ਨਾਨਕ ਬੁਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੇ ਕੁਦਰਤ ਸੁਣੀਐ ਕੁਦਰਤ

ਮਹੱਲਾ ਪਹਿਲਾ ਭੈ ਵਿੱਚ ਪਾਉਣ ਸਦਵਾ ਭੈ ਵਿੱਚ ਚੱਲੇ ਲਖ ਦਰਿਆ ਭੈ ਵਿੱਚ ਅਗਣ ਕਢੇ ਵੇਗਾਰ ਭੈ ਵਿੱਚ ਧਰਤੀ ਦੱਬੇ ਭਾਰ ਭੈ ਵਿੱਚ ਚੰਦ ਫਿਰੇ ਸਿਰ ਭਾਰ।

ਪੂਰੀ ਨਦਰ ਕਰੇ ਜਾ ਆਪਣੀ ਤਾਂ ਨਦਰੀ ਸਤਿਗੁਰ ਪਾ ਇਹ ਜੀਉ ਪੁੱਤ ਧਰਮ ਭਰਮਿਆ ਤਾਂ ਸਤਿਗੁਰ ਸਭ ਤੋਂ ਸੁਣਾ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਨੂੰ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

ਕਰਦੇ ਰਹੀਏ ਜੀਓ ਪਿੰਡ ਸਭ ਤਿਸਦਾ ਦੇਖਾ ਜੀ ਅਗਵਾਈਏ ਜੇ ਦੋੜੇ ਚੰਗਾ ਆਪਣਾ ਕਰਪ ਨੂੰ ਇਚਤਾਈਏ ਜਿਧਰ ਵਾੜਾ ਪਰ ਹਰੇ ਦਰਵੇਸ਼ ਕਰੀ ਜੀ ਆਈਏ ਕੋ ਰਹੇ ਨਾ ਪਰੀਏ ਪਾਈਏ ਕੋ ਰਹੇ ਨਾ ਪਰੀਏ।

ਪੌੜੀ ਬਿਨ ਸਤਿਗੁਰੂ ਕਿਨੇ ਨਾ ਪਾਇਓ ਬਿਨ ਸਤਿਗੁਰੂ ਕਿਨੇ ਨਾ ਪਾ ਸਤਿਗੁਰ ਵਿੱਚ ਆਪ ਰੱਖਣ ਨੂੰ ਕਰ ਪ੍ਰਗਟ ਅੱਖ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮੇ ਵਿਚਾਰ ਜਿਨ ਸੱਚੇ ਸੋਚ ਤਲਾਇਆ ਜਗ ਜੀਵਨ ਦਾਤਾ ਪਾਇਆ।

ਹੋਂ ਸੱਜਿਆਰ ਕੁੜਿਆਰ ਹੋਂ ਚ ਪਾਪਨ ਵਿਚਾਰ ਹੋਂ ਚ ਨਰਕ ਸੁਰਗ ਅਵਤਾਰ ਹੋਂ ਚ ਅਸੇ ਹੋਂ ਚ ਰੋਵੈ।

ਆਪਣੀ ਤਾਂ ਗੁਰ ਕਾ ਸਬਦ ਕਮਾਏ, ਨਾਨਕ ਹੈ ਸੁਣ ਜਨੋ ਇਤ ਸੰਜਮ ਦੁਖ ਜਾਏ, ਨਾਨਕ ਹੈ ਸੁਣੋ ਜਨੋ ਇਤ ਸੰਜਮ ਦੁਖ ਜਾਏ।

ਪੌੜੀ ਸੇਵ ਕੀਤੀ ਸੰਤੋਖੀ ਸੱਚੋ ਸੱਚ ਪਿਆਇਆ ਉਨੀ ਮੱਦੇ ਪੈਰ ਨਾ ਰੱਖਿਓ ਕਸ ਕੇ ਧਰਮ ਕਮਾਇਆ ਉਨੀ ਦੁਨੀਆਂ ਤੋੜੇ ਬੰਦਨਾ ਨੇ ਪਾਣੀ ਤੋੜਾ ਖਾਇਆ ਤੂੰ

ਬੌੜੀ ਪੰਤਰੇ ਮਨ ਪਾਵਦੇ ਦਰਸੋਨ ਕੀਤ ਗਾਵਦੇ ਨਾਨਕ ਮਾਂ ਬਾਹਰੇ ਦਾ ਟੋਣਾ ਲੈਣੀ ਧਾਵਦੇ ਕਮੂਲਾ ਪੁੱਜਣਾ ਆਪਣਾ ਅਨਹੋਂਦਾ ਆਪ ਕਨਾਈ ਦੇ ਹੋ ਟਾਡੀ ਕਾਨੀ ਚਾਦੁਰ ਤੁਮ ਰਸਤਾਈ ਦੇ ਦਿਨ ਮੰਗਾ ਜਿੱਥੇ ਜਿੱਥੇ ਆਏ ਦੇ ਦਿਨ ਮੰਗਾ ਜਿੱਥੇ ਜਿੱਥੇ ਆਏ ਦੇ।

ਪੌੜੀ ਤਾਨ ਮਿੰਡਾ ਤਲੀ ਕਾਗਜੇ ਮੇਰੇ ਤਮਸਤ ਲਾਈ ਹੈ ਕੂੜਾ ਲਾਲ ਛੱਡੀ ਹੋਏ ਕਮਨ ਅਲਕ ਪਿਆਈ ਹੈ ਬਲਤੇ ਵੇਹੂ ਪਾਈ ਹੈ ਜੇ ਵੇਹੀ ਕਾਰ ਕਮਾਈ ਹੈ ਤਾਂ ਜੋ ਦੇਖਿਆ ਤਾਂ ਤੂਤਰਾ ਦੀ ਪਾਈ ਹੈ ਮਤ ਥੋੜੀ ਸਿਰ ਕਮਾਈ ਹੈ ਮਤ ਥੋੜੀ ਸਿਰ।

0: ਪੌੜੀ ਪੜਿਆ ਹੋਵੇ ਗੁਨੇਗਾਰ ਤੋਮੀ ਸਾਧਨਾ ਮਾਰੀ ਹੈ ਜਿਹਾ ਕਾਲੇ ਕਾਲਣਾ ਤੇ ਵੇਹੋ ਨਾ ਪਚਾਰੀ ਹੈ ਐਸੀ ਕਲਾ ਨਾ ਖੇਡੀਏ ਚਿੱਤਰ ਅੱਗੇ ਗਿਆ ਹਰੀ ਹੈ ਪੜਿਆ ਤੋਮੀ ਹੈ ਵਿਚਾਰ ਕੀ ਵਿਚਾਰੀ ਹੈ ਮੋਚਨ ਸੰਕੇ ਮਾਰੀ ਹੈ ਮੋਚਨ ਸੰਕੇ ਮਾਰੀ ਹੈ
1: ਤ੍ਰੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜਿਵ ਸਰਾ ਦੁਦਾਈ ਦਾਇਆ ਖੇਲੇ ਸਗਲ ਜਗਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਤੂੰ ਸਮਰੱਥ ਅਕਥ ਅਗੁਚਰ, ਜੀਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ। ਨਾਨਕ ਕੀ ਅਰਦਾਸ, ਤੂੰ ਸਮਰੱਥ ਵੱਡਾ, ਮੇਰੀ ਮਦਦ ਥੋੜੀ ਰਾਮ, ਪਾਲਾ ਕਿਰਤ ਕਣਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਕੋਟਲ ਗੁਰਸੇਵੀ ਐ ਨਿਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁਖ ਜਾਏ, ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ, ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਤੀਜਾ ਦੁਪਦੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰੇ ਸ਼ਨਾਨਾ, ਗੁਰਪੂਰੈ ਕੀਨੇ ਦਾਨਾ, ਸਭ ਕੁਸ਼ਲ ਖੇਮ ਪ੍ਰਭ ਧਾਰੇ, ਸਹੀ ਸਲਾਮਤ ਸਭ ਥੋਕੋ ਬਾਰੇ, ਗੁਰ ਕਾ ਸ਼ਬਦ ਵਿਚਾਰੇ ਰਹਾਉ, ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ, ਨਾਨਕ ਨਾਮ ਤੇ ਆਇਆ, ਆਦਿ ਪੁਰਖ ਪ੍ਰਭ ਪਾਇਆ। ਸੋਰਠ ਮਹੱਲਾ ਪੰਜਵਾਂ, ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਕਰ ਦਈਏ ਵਸਾਇਆ, ਸੁਖ ਸਾਗਰ ਗੁਰ ਪਾਇਆ, ਤਾ ਸਹਿਸਾ ਸਗਲ ਮਿਟ।

ਸੋਰਠ ਮਹੱਲਾ ਪੰਜਵਾ। ਆਗੈ ਸੁਖ ਗੁਰ ਦੀਆ, ਪਾਛੈ ਕੁਸ਼ਲ ਖੇਮ ਗੁਰ ਕੀਆ। ਸਰਬ ਨਿਧਾਨ ਸੁਖ ਪਾਇਆ, ਗੁਰ ਆਪਣਾ ਹਿਰਦੈ ਧਿਆਇਆ। ਆਪਣੇ ਸਤਿਗੁਰ ਕੀ ਵਡਿਆਈ, ਮਨ ਇੱਛੇ ਫਲ ਪਾਈ। ਸੰਤ ਹੋ ਦਿਨ ਦਿਨ ਚੜੈ ਸਵਾਈ ਰਹਾਉ। ਜੀ ਜੰਤ ਸਭ ਭਏ ਦਿਆਲਾ, ਪ੍ਰਭ ਆਪਣੇ ਘਰ ਦੀਨੇ। ਸਹਿਜ ਸੁਭਾਏ ਮਿਲੇ ਗੋਪਾਲਾ, ਨਾਨਕ ਸਾਚ ਪਤੀਨੇ। ਸੋਰਠ ਮਹੱਲਾ ਪੰਜਵਾ।

ਸੋਰਠ ਮਹੱਲਾ ਪੰਜਵਾ। ਹਰ ਨਾਮ ਹਿਰਦੈ ਪਰੋਇਆ, ਸਭ ਕਾਜ ਹਮਾਰਾ ਹੋਇਆ। ਪ੍ਰਭ ਚਰਣੀ ਮਨ ਲਾਗਾ, ਪੂਰਨ ਜਾ ਕੇ ਭਾਗਾ। ਮਿਲ ਸਾਧ ਸੰਗ ਹਰ ਧਿਆਇਆ, ਆਠ ਪਹਿਰ ਅਰਾਧਿਓ ਹਰ ਹਰ। ਮਨ ਚਿੰਦਿਆ ਫਲ ਪਾਇਆ ਰਹਾਉ। ਪਰਾ ਪੂਰਬ ਲਾ ਓਂਕਰ ਜਾਗਿਆ, ਰਾਮ ਨਾਮ ਮਨ ਲਾਗਿਆ। ਮਨ ਤਨ ਹਰ ਦਰਸ ਸਮਾਵੈ।

ਦਇਆ ਆਨੰਦ ਕਰਹੋ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸ਼ੁਭ ਚਿਤਵਨ ਦਾਸ ਤੁਮਾਰੇ ਰਾਖੈ ਪਹਿਜ ਦਾਸ ਆਪਣੇ ਕੀ ਕਾਰਜ ਆਪ ਸਵਾਰੇ ਰਹਾਉ ਮੇਰਾ ਪ੍ਰਭ ਪਰਉਪਕਾਰੀ ਪੂਰਨ ਕਾਲ ਜਿਨ ਧਾਰੀ

ਰੱਖੇ ਘਟ ਘਟ ਸ਼ਬਦ ਸੁਭਾਖੇ ਗੁਰ ਕੇ ਚਰਨ ਉਪਰ ਬਲ ਜਾਈ ਦਿਨ ਸਰੈਣ ਸਾ ਸਾ ਸੰਭਾਲੀ ਪੂ

ਸੋਰਠ ਮਹੱਲਾ ਪੰਜਵਾ। ਭੁੱਖੇ ਖਾਵਤ ਲਾਜ ਨ ਆਵੈ, ਤਿਉਂ ਹਰ ਜਨ ਹਰ ਗੁਣ ਗਾਵੈ। ਆਪਣੇ ਕਾਜ ਕੋ ਕਿਉਂ ਅਲਕਾਈਐ, ਜਿਤ ਸਿਮਰਨ ਦਰ ਗਏ ਮੁਖ ਉਜਲ। ਸਦਾ ਸਦਾ ਸੁਖ ਪਾਈਐ ਰਹਾਉ।

ਨਿਹਾਰੀ ਪ੍ਰਭ ਜੀਓ ਖਸਮਾ ਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੀ ਰਹਾਉ ਸੁਣੀ ਪੁਕਾਰ ਸਮਰਾਥ ਸੁਆਮੀ ਬੰਧਨ ਕਾਟ ਸਵਾਰੀ ਪਹਿਰ ਸਿਰ ਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੀ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕੀਓ ਪ੍ਰਭ ਆਪਣੇ ਭਵਨ ਦਪਾਰਿ ਉਤਾਰੀ ਸੰਤਨ ਕੇ ਕਾਰਜ ਸਗਲ ਸਵਾਰੀ ਦੀਨ ਦਿਆਲ ਕਿਰਪਾਲ ਕਿਰਪਾ ਨਿਦ ਪੂਰਨ ਖਸ ਮਹਾਮਾਰੀ ਰਹਾਉ ਆਉ ਬੈਠ ਆਦਰ ਸਭ ਥਾਈ ਓਨ ਨ ਕਤਹੁ ਬਾਤਾ ਭਗਤ ਸਿਰ ਪਾਉ ਦੀਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਸੋਰਠ ਮਹੱਲਾ ਨੌਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਰੇ ਮਨ ਰਾਮ ਸਿਉ ਕਰ ਪ੍ਰੀਤ ਸ਼੍ਰਵਣ ਗੋਬਿੰਦ ਗੁਣ ਸੁਨੋ ਵਰ ਗਾਉ ਰਸਨਾ ਗੀਤ ਰਹਾਉ ਕਰ ਸਾਧ ਸੰਗਤ ਸਿਮਰ ਮਾਧੋ ਹੋਹੇ ਪਤਿਤ ਪੁਨੀਤ ਕਾਲ ਬਿਆਲ ਜਉ ਪਰਿਉ ਡੋਲੈ ਮੁਖ ਪਸਾਰੇ ਮੀਤ ਆਜ ਕਾਲ ਫੁਨ ਤੋਹੇ ਗ੍ਰਸ ਹੈ ਸਮਝ ਰਾਖੋ ਚੀਤ ਕਹਿ ਨਾਨਕ ਰਾਮ ਭਜ ਲੈ ਜਾਤ ਅਵਸਰ ਬੀਤ

ਤੀਨੀ ਰਹਾਉ ਮੁਕਤ ਪੰਥ ਜਾਨਿਓ ਤੈ ਨਾਹਨ ਤਨ ਜੂਰਨ ਕਉ ਧਾਇਆਉ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਤਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨੈ ਉਪਜਿਓ ਕਛ ਗਿਆਨਾ ਘਟੀ ਮਾਹੇ ਨਿਰੰਜਨ ਤੇਰੇ ਤੈ ਖੋਜ ਤੋ ਦਿਆਨਾ

ਜਗ ਲਗ ਦੂਜੀ ਰਾਈ ਸਭ ਜਗ ਤੇਰਾ ਤੂੰ ਏਕੋ ਦਾਤਾ ਅਵਰਨ ਜੂਜਾ ਫਹਾਈ ਮਨ ਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖ ਦੇ ਵਡਿਆਈ।

ਬਿਨ ਗੁਰਗਾਂਟ ਨਾ ਝੂਟੇ ਭਾਏ ਤਾਕੇ ਕਰਮ ਕੁਮਾਏ ਇਹ ਜਗ ਭ੍ਰਮ ਬੁਲਾਇਆ ਭਾਈ ਕਹਿਣਾ ਕਛੂ ਨ ਜਾਏ ਹੈ ਗੁਰ ਮਿਲਿਆ ਭਾਓ ਮਨ ਵਸੇ ਭਾਈ ਭੈ ਮਰਨਾ ਸਤਿ ਲੇਖ ਮਜਨ।

ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤੱਤ ਬਿਲੋਏ ਹੈ।

ਪ੍ਰੀਤਮਾ ਤੂੰ ਕਰਤਾ ਕਰ ਵੇਖ ਹੂੰ ਪਾਪੀ ਪਾਖੰਡੀਆਂ ਪਾਏ ਮਨ ਤਨ ਨਾਮ ਸੇਖ ਰਹਾਉ ਵੇਖ ਕੇ ਬਿਖ ਮਾਇਆ ਚਿਤ ਮੋਹਿਆ ਪਾਏ ਚਤਰਾਏ।

ਹਰਨਾਇ ਸਭ ਕੋ ਆਖੇ ਆਪਣਾ ਭਾਏ ਗੁਰ ਤੇ ਬੁਝੇ ਸੁਜਾਨ ਜੋ ਬੀਜੈ ਸੋ ਉਭਰੇ ਭਾਈ ਸੇ ਉਭਰੇ ਭਾਈ ਸਭ ਸੱਚਾ ਨਿਸ਼ਾਨ ਈਦਨ ਇਦ ਕਸਕੇ ਲਿਆ ਇਦ ਕਸਕੇ ਲਿਆ ਭਾਈ ਭਾਵ ਕਰਨ ਚੁੱਕ ਪਾਏ ਕਿਨ ਪਲ ਨਾਮ ਨਾ ਨਾਮ ਹਿਰਦੇ ਵਸੇ ਭਾਈ ਨਾਨਕ ਮਿਲਣ ਸੁਭਾ।

ਤੂੰ ਏਕੋ ਪੁਰਖ ਵਿਦਾਤਾ ਹਉਮੈ ਮਾਰ ਮਨਸਾ ਮਨ ਸਮਾਨੇ ਗੁਰ ਕੇ ਸ਼ਬਦ ਪਛਾਤਾ ਅਚਿੰਤ ਕੰਮ ਕਰੈ ਹਰ ਪ੍ਰਭ ਕੇ ਅਚਿੰਤ ਕੰਮ ਕਰੈ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ ਗੁਰਪ੍ਰਸਾਦ ਸਦਾ ਮਨ ਵਸਿਆ ਸਭ ਕਾ ਸਵਾਰਨ ਹਾਰਾ ਉਹਨਾਂ ਕੀ ਰੀਸ ਕਰੇ ਸਭ ਗੁੱਚੇ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਿਗੁਰ ਸੇਵੇ ਕਿਨ ਨਾ ਪਾਇਆ ਮਨ ਮੁਖ ਭੋਗ ਮੋਏ ਬਿਰਲਾਈ ਆਵਹ ਜਾਵਹ ਠੌਰ ਨਾ ਪਾਵੈ ਦੁਖ ਮੈਂ ਦੁਖ ਸਮਾਏ ਗੁਰੂ ਕੋਏ ਸੋ ਅੰਮ੍ਰਿਤ ਪੀਵੇ ਸਹਿਜੇ ਸਾ ਸਮਾਏ ਬਿਨ ਸਤਿਗੁਰ ਸੇਵੇ

ਸਾਚਿ ਜਿਸ ਬਾਣੀ ਭਜੇ ਝੂਟੇ ਗੁਰ ਸਰਣਾਈ ਜਿਨ ਹਰਮਨ ਵਸਿਆ ਸੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨ ਮਿਟਨ ਹਾਰਾ ਨਾਨਕ ਤਿਨਕੇ ਸਦਬਲਹਾਰੈ ਜਿਨ ਹਰ ਰੱਖਿਆ ਉਰਤਾਰਾ ਸੂਰਠ ਮਹੱਲਾ ਤੀਜਾ ਤੀ ਤੁਕੀ ਨਿਗੁਣਿਆਰੇ ਨੂੰ ਆਪੇ ਬਖਸ਼ ਲੈ ਪਾਏ ਸਤਿਗੁਰੂ ਕੀ ਸੇਵਾ ਲਾਏ ਸਤਿਗੁਰੂ ਕੀ ਸੇਵਾ ਉਤਮ ਪਾਏ ਰਾਮ ਨਾਮ

ਸਤਿਗੁਰ ਕੋ ਸਦਵੈ ਸਦਬਲ ਹਾਰੇ ਜਾ ਨਾਮ ਦਾਨ ਜਿਨੇ ਦਿੱਤਾ ਭਾਈ ਗੁਰਮਤ ਗੁਰਮਤਿ ਸਹਿ ਸੁਭਾਵ ਗੁਰਬਿਣ ਸਹਿਜ ਨਾ ਪੁਜੇ ਭਾਈ ਪੁੱਛੋ ਗਿਆਨੀਆਂ ਜਾਏ ਸਤਿਗੁਰੂ ਕੀ ਸੇਵਾ ਸਦਾ ਕਰ ਭਾਈ ਵਿੱਚੋ ਆਪ ਗੁਆਏ ਗੁਰਮਤਿ ਭਾਉ ਪੁਜੇ ਭਾਈ ਭਾਉ ਕਰਨੀ ਸਚ ਸਾਰ ਪ੍ਰੇਮ ਪਦਾਰਥ ਪਾਈਏ ਭਾਈ ਸਚ ਨਾਮ ਆਧਾਰ ਜੋ ਤਿਸ ਭਾਵ ਜੋ ਸਤਿਗੁਰੂ ਸੇਵੇ ਹੈ ਆਪਣਾ ਭਾਈ ਤਿਨਕੇ ਹੋ ਲਾਗੋ ਪਾਏ ਹੈ ਜਨਮ ਸੁਆਰੀ ਆਪਣਾ ਪਾਏ ਕੁਲ ਬੀ ਲਈ ਬਖਸ਼ਾਏ ਸਚ ਬਾਣੀ ਸਭ ਸ਼ਬਦ ਹੈ ਪਾਏ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰਮਨ ਵਸੇ ਪਾਏ ਤਿਸ ਵਿਘਨ ਲਾਗੇ ਕੋਏ ਸੂਰਠ ਮਹੱਲਾ ਤੀਜਾ ਹਰ ਜੋ ਸ਼ਬਦੇ ਜਾਪਦਾ ਪਾਈ ਪੂਰੇ ਭਾਗ ਮਿਲਾਏ ਸਦਾ ਸੁਖ

ਆਪ ਛੋੜ ਚਿਤ ਲਾਏ, ਸਦਾ ਸਹਿਜ ਫਿਰ ਦੁੱਖ ਨ ਲੱਗੇ ਭਾਈ, ਹਰ ਆਪ ਵਸੇ ਮਣਿਆਏ, ਫਿਰ ਕਾ ਹੁਕਮ ਨ ਜਾਣੇ ਭਾਈ।

ਗੁਰੂ ਗੋਬਿੰਦ ਸਲਾਹੇ ਪਾਈ ਜਿਸ ਤੇ ਜਾਪੇ ਤਤ ਮੇਰ ਮਨ ਜਪੀਆ ਹਰਿ ਭਗਵੰਤਾ ਨਾਮ ਦਾਨ ਦੇ ਜਣੇ ਆਪਣੇ ਦੁੱਖ ਦਰਦ ਕਾ ਹੰਤਰ ਹਾ।

ਨਾਸ ਮਿਲ ਸੰਸਾ ਮਿਲ ਸੰਤ ਸਭਾ ਮਨ ਮਨ ਜੇ ਭਾਈ ਹਰ ਕੇ ਨਾਮ ਨਿਵਾਸ ਮਿਟੇ ਦੇ ਰਾਹ ਗਿਆਨ ਤਾਂ ਭਾਈ ਕਮਲ ਹੋਏ ਪ੍ਰਗਾਸ ਗੁਰਬਚਨੇ ਸੁਖ ਬੁਝੇ ਭਾਈ ਸਫਲ ਸਤਿਗੁਰੂ ਪਾਸ ਮੀਰਾ ਤੀਰਾ ਛੋਟੀ ਭਾਈ ਹੋਈਏ ਸਭ ਕੀ ਧੂਰ ਕਟਕਰਮ ਬ੍ਰਹਮ ਪਸਾਰਿਆ ਭਾਈ ਭੇਖੋ ਭੇਖੇ ਸੁਣੇ ਹਜੂਰ ਜਿਤ ਦਿਨ ਵਿਸਰੇ ਪਾਰ ਬ੍ਰਹਮ ਭਾਈ ਤਿ ਦਿਨ ਮਰੀਏ ਝੂਰ ਕਰਨ ਕਰਾਮ ਸਮਰਥੋ ਸੋਭਾ ਸਮਰਥੋ ਪਾਏ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ

ਹੋਂ ਤਿਸ ਕੇ ਬਲ ਜਾ ਓ ਨਿਰਗੁਣਿਆ ਰੇ ਪਾਲਦਾ ਭਾਈ ਦੇ ਨਿਥਾਵੇ ਥਾਓ ਰਿਜਕ ਸੰਭਾਹੇ ਸਾਸ ਸਾਸ ਭਾਈ ਗੂੜਾ ਜਾ ਕਾ ਨਾਮ ਜਿਸ ਗੁਰ ਸਾਚਾ ਭੇਟੀਏ ਭਾਈ ਪੂਰਾ ਤਿਸ ਕਰਮ ਆਹੋ ਤਿਸ ਬਿਨ

ਨਾਨਕ ਦੀ ਸਰਣਾਗਤੀ ਭਾਈ ਜੇ ਕਿਲ ਵਿਖ ਘੱਟ ਨਹਾਰ ਸੂਰਠ ਮਹੱਲਾ ਪੰਜਵਾਂ ਮਾਤ ਗਰਭ ਮੈਂ ਮਾਤ ਗਰਭ ਦੁੱਖ ਸਾਗਰੋ ਪਿਆਰੇ ਤਾਂ ਆਪਣਾ ਨਾਮ ਜਪਾਏ ਬਾਹਰ ਕੱਢ ਵਿਖ ਪਸਰਿਆ ਪਿਆਰੇ ਮਾਇਆ ਮੋਹ ਵਧਾਇਆ ਜਿਸਨੂੰ ਕੀਤੋ ਕਰਮ ਆ ਪਿਆਰੇ ਤਿਸ ਪੂਰਾ ਗੁਰੂ ਮਿਲਾਇਆ ਸੋ ਰਾਧੇ ਸਾਸ ਸਾਸ ਪਿਆਰੇ।

ਕੋਣ ਮਜਨ ਭਰਮਾਇਆ ਪਿਆਰੇ, ਅਣਕ ਜੋਨ ਦੁੱਖ ਪਾਏ, ਸਾਚਾ ਸਾਹਿਬ ਵਿਸਰਿਆ ਪਿਆਰੇ, ਬਹੁਤੀ ਮਿਲੇ ਸਜਾਏ, ਜਿਨ ਭੇਟੇ ਪੂਰਾ ਸਤਿਗੁਰੂ ਪਿਆਰੇ, ਸੇ ਲਾਗੈ ਸਾਚੇ ਨਾਏ, ਤਿੰਨਾਂ ਪਿੱਛੇ ਛੁੱਟੇ ਪਿਆਰੇ, ਜੋ ਸੱਚ

ਸੋ ਗਏ ਭੋਗ ਪੁੰਚਾਏ ਪੁਲਾਇਨ ਪਿਆਰੇ ਉਤਰੇ ਨਾਏ ਵਿਜੋਗ ਜੋ ਗੁਰ ਮੇਲ ਸਵਾਰਿਆ ਪਿਆਰ ਉਧਾਰਿਆ ਪਿਆਰੇ।

ਤਿੰਤ ਵਿਸਰੈ ਪਾਰਬਨ ਸੁਆਮੀ ਸੇ ਤਨ ਹੋਏ ਧੂੜ ਬਿਲਾੜ ਕਰੇ ਬਹੁ ਤੇਰੇ ਪਿਆਰੇ ਉਤਰੇ ਨਾਹੀ ਮੋ ਸੋਲ ਜੋ ਗੁਰ ਬਿੰਬ ਮੇਲ ਸਾਰੇ ਪਿਆਰੇ ਤਿਨਕਾ ਰਹਿਆ ਮੂਲ ਸਾਕਤ ਸੰਗਣ ਕੀਜੇ ਪਿਆਰੇ ਜੇ ਕਾ ਪਾਰ ਵਸਾਏ ਜਿਸ ਮਿਲੇ ਹਰ ਵਿਸਰੇ ਪਿਆਰੇ ਸੋ ਮੋਹ ਕਾਲੇ ਉੱਠ ਜਾਏ ਮਨ ਮਕਢੋਈ ਨਾ ਮਿਲੇ ਪਿਆਰੇ ਮਨ ਮਕਢੋਈ ਨਾ ਮਿਲੇ ਪਿਆਰੇ ਦਰਗਹਿ ਮਿਲੇ ਸਜਾਏ ਜੋ ਗੁਰਮੇਲ ਸਵਾਰਿਆ ਪਿਆਰੇ ਤਿੰਨਾ ਧੂ ਪੂਰੀ ਪਾਏ ਸੰਜਮ ਸਹਿ ਸਿਆਣ ਪਾ ਪਿਆਰੇ ਇੱਕ ਨਾ ਚੱਲਣੀ ਨਾਲ ਇੱਕ ਨਾ ਚੱਲੀ ਨਾਲ ਜੋ ਬੇਮੁਕੋ ਬਿੰਤੇ ਪਿਆਰੇ ਤਿੰਨ ਕੁਣ ਲੱਗ ਗਈ ਗਾਲ ਹੁੰਦੀ ਵਸ ਨਾ ਜਾਤੀ ਆ ਪਿਆਰੇ ਕੂੜ ਨਾ ਚੱਲਣੀ ਨਾਲ ਸਤਿਗੁਰੂ ਜਿੰਨਾ ਮਿਲਾਇਣ ਪਿਆਰੇ ਸੱਚਾ ਨਾਮ ਸੰਭਾਲੇ ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸ ਨੂੰ ਨਦਰ ਕਰੇ ਅਣ ਦਿਨ ਕੀਰਤਨ ਗੁਣ ਰਵੇ ਪਿਆਰੇ ਅੰਮ੍ਰਿਤ ਪੂਰ ਭਰੇ ਦੁੱਖ ਸਾਗਰ ਤਿੰਨ ਲੰਘਿਆ ਪਿਆਰੇ ਭਾਉ ਚਲੇ ਪਾਰ ਭਰੇ ਜਿਸ ਭਾਵੇ ਤਿਸ ਮੇਲੇ ਪਿਆਰੇ ਸੇ ਸਦਾ ਖਰੇ ਸਮਰੱਥ ਪੁਰਖ ਦਿਆਲ ਦਿਓ ਪਿਆਰੇ ਭਗਤਾ ਤਿਸ ਕਾ ਤਾਨ ਤਿਸਰ ਨਾਏ ਢਹਿ ਪਏ ਪਿਆਰੇ ਜੇ ਅੰਤਰ ਜਾਮੀ ਜਾਨ ਹਲ ਪਲ ਸਵਾਰੇ ਪਿਆਰੇ ਮਸਤਕ ਸੱਚ ਨਿਸ਼ਾਨ ਸੋ ਪ੍ਰਭੁ ਦਿਨ ਵਿਸਰੇ ਪਿਆਰੇ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀ ਓਂਕਾਰ ਸਤਿਗੁਰੂ ਪ੍ਰਸਾਦ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਿਉਂਗਮ ਸਾਦੇ ਪੰਜਨਾ ਸੋ ਸੰਗਣ ਛੁਟਕੇ ਅਦ ਕਹੂੰ ਉਦਵਾਦੇ ਪਿਆਰੇ ਇਨ ਵਿਦ ਮਿਲਣ ਜਾਈ ਮੈਂ ਕੀਏ ਕਰਮ ਅਨੇਕਾ ਹਾਲ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵੇ ਕਰਹਾ ਮੋਣ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਣਮਾਹੀ ਤੜ ਤੀਰਥ ਸਭ ਧਰਤੀ ਪਰਮੇ ਦੁਬਦਾ ਛੁਟਕੇ ਨਾਇ ਮਨ ਕਾਮਨਾ ਤੀਰ ਜਾ ਵਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉਤਰੇ ਵਿਦ ਜੇ ਲਗ ਲਗ ਚੰਦਨ ਕਰਾਏ ਕਣ ਕਾਮਨੇ ਹੈਵਰ ਗੈਵਰ ਬਹੁ ਵਿਦਾਨ ਦਤਾਰਾ ਅਨ ਬਸਰ ਭੂਮ ਹਰ ਪੈ ਨਾ ਮਿਲੇ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੋਤ ਖਟ ਕਰਮਾ ਰਤ ਰਹਿਤਾ ਹੋ ਕਰਤ ਬੰਧਨ ਮੈਂ ਭਰਿਆ ਨਾ ਮਿਲੇ ਜੁਗਤਾ ਜੋਗ ਸਿੱਧ ਆਸਨ ਚੌਰਾਸੀ ਏ ਪੀ ਕਰ ਰਿਹਾ ਵੱਡੀ ਆਰ ਜਾ ਫਿਰ ਜਨਮੇ ਹਰ ਸਿਵ ਸੰਘਣਾ ਕਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰ ਸੇ ਸੋਹਣੀ ਚੰਦਨ ਚੂਆ ਨਰ ਘੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੈ ਕਰਮਾ ਕਹੁ ਨਾਨਕ ਤਿਸ ਪਏ ਪ੍ਰਾਪਤ ਜਿਸ ਪੁਰਬ ਲੇਖੇ ਕਾ ਲੈਣਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੇ

ਇਹ ਰੰਗ ਮਾਤਾ ਭਇਓ ਕਿਰਪਾਲ ਦੇ ਦੁੱਖ ਭੰਜਣ ਹਰ ਹਰ ਕੀਰਤਨ ਇਹ ਮਨ ਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਡਿਲੀਵਰ ਤੋਂ ਕਰ ਲੈਣਗੇ।
1: ਇੱਥੇ ਆ ਜਾਓ ਭੈਣ ਜੀ।

0: ਭੈਣ ਜੀ ਤੁਸੀਂ ਸਪੀਕਰ ਚ ਬੋਲਣਾ ਆ, ਬਲਬੀਰ ਭੈਣ ਜੀ ਤੁਸੀਂ ਸਪੀਕਰ ਲੈਣਾ, ਫਿਰ ਉੱਠਣਾ ਪੈਣਾ, ਫਿਰ ਭੈਣ ਜੀ ਵੀ ਪੈਣਾ, ਇੱਧਰ ਆ ਜਾਓ, ਇੱਧਰ ਆ, ਨਹੀਂ ਉਹ ਥਾਂ ਛੱਡਣ ਆ ਜਾਓ।
1: ਸਤਿ ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ।

0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
2: ਵਾਹਿਗੁਰੂ
0: ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਗੁਰੂ ਨਾਮ ਕਰ ਆਪਣੇ ਚੇਰੇ ਆਪਣੀ ਸ਼ਰਨ ਰਾਸ ਗੁਰ ਪ੍ਰਸਾਦ ਕਿੰਨੇ ਬਿਰ ਲਈ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਬਸੇ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਬਿਸਰ ਨਾਹੀਂ ਪੂਰਨ ਗੁਣ ਤਾਸ ਨਾਨਕ ਏਕ ਕਰੇ।

ਸ੍ਰੀ ਵਾਹਿਗੁਰੂ ਸਾਹਿਬ ਜੀਓ, ਗੌੜੀ ਸੁਖਮਨੀ ਮਹੱਲਾ ਪੰਜਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਦਿ ਗੁਰੇ ਨਮੇ, ਜੁਗਾਦ ਗੁਰੇ ਨਮੇ, ਸਤਿਗੁਰੇ ਨਮੇ, ਸ੍ਰੀ ਗੁਰੂ ਦੇਵ ਨਮੇ, ਅਸ਼ਟਪਦੀ ਸਿਮਰੋ ਸਿਮਰ।

0: ਗਾਇਕ ਜਿਸ ਦੀ ਬਸਾਵੇ
1: ਤਾਕੀ ਮਹਿਮਾ ਗਣੀ ਨਾ ਆਵੇ
0: ਪੰਖੀ ਏਕੇ ਦਰਸ ਤੁਹਾਰੋ
1: ਨਾਨਕ ਹੁਣ ਸੰਗ ਹੋਏ ਉਧਾਰੋ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ
1: ਭਾਵ ਜਨ ਆਕੇ ਮਨ ਵਿਸਰਾਮ ਰਾਮ
0: ਪ੍ਰਭ ਕੇ ਸਿਮਰਨ ਗਰਭ ਨਾ ਬਸੈ
1: ਪ੍ਰਭ ਕੇ ਸਿਮਰਨ ਦੁਖ ਜਮ ਨਸੈ
0: ਪ੍ਰਭ ਕੇ ਸਿਮਰਨ ਕਾਲ ਪਰ ਹਰੈ
1: ਪ੍ਰਭ ਕੇ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ
1: ਪ੍ਰਭ ਕੇ ਸਿਮਰਨ ਆਨੰਦ ਜਾਗੈ
0: ਪ੍ਰਭ ਕੇ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੇ ਸਾਂਗ
1: ਸਰਮਦਾ ਨਾਨਕ ਹਰੰਗ
0: ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ
1: ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੋਧ
0: ਪ੍ਰਭ ਕੇ ਸਿਮਰਨ ਜਪ ਤਪ ਪੂਜਾ
1: ਪ੍ਰਭ ਕੇ ਸਿਮਰਨ ਬਿਨ ਸੇ ਦੂਜਾ
0: ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੇ ਸਿਮਰਨ ਦਰ ਕੇ ਮਾਨੀ
0: ਪ੍ਰਭ ਕੇ ਸਿਮਰਨ ਹੋਏ ਸੋ

0: ਸਿਮਰਨ ਸਭ ਸਜੈ
1: ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ
0: ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
0: ਅੰਮ੍ਰਿਤ ਨਾਮ ਰਿਤ ਮਾਹੀ ਸਮਾਏ
1: ਪ੍ਰਭ ਦੀ ਬਸੇ ਸਾਧ ਕੀ ਰਸਨਾ
0: ਨਾਨਕ ਜਨਤਾ ਦਾਸਨ ਦਸਨਾ
1: ਪ੍ਰਭ ਕੋ ਸਿਮਰੇ ਸੇ ਤਨਵੰਤੇ
0: ਪ੍ਰਭ ਕੋ ਸਿਮਰੇ ਸੇ ਪਤਵੰਤੇ
1: ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ
0: ਪ੍ਰਭ ਕੋ ਸਿਮਰੇ ਸੇ ਪੁਟ ਪ੍ਰਧਾਨ
1: ਪ੍ਰਭ ਕੋ ਸਿਮਰੇ ਸੇ ਬੇ ਮੁਹਤਾਜੇ
0: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
1: ਪ੍ਰਭ ਕੋ ਸਿਮਰੇ ਸੇ ਸੁਖਵਾਸੀ
0: ਪ੍ਰਭ ਕੋ ਸਿਮਰੇ ਸਦਾ ਵਿਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਧਿਆਲਾ
0: ਨਾਨਕ ਜਨ ਕੀ ਮੰਗੇਰ ਵਾਲਾ
1: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
0: ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੇ ਸੇ ਮੁਖ ਸਹਾਵੇ
0: ਪ੍ਰਭ ਕੋ ਸਿਮਰੇ ਤਿਨ ਸੂਪ ਬਿਹਾਵੇ
1: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ
0: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇਰੇ
0: ਪ੍ਰਭ ਕੋ ਸਿਮਰੇ ਬਸੇ ਹਰਨੇਰੇ
1: ਸੰਤ ਕਿਰਪਾ ਤੇ ਅਨੰਦਿਨ ਜਾਗ
0: ਨਾਨਕ ਸਿਮਰਨ ਪੂਰੇ ਭਾਗ
1: ਪ੍ਰਭ ਕੇ ਸਿਮਰਨ ਕਾਰਜ ਪੂਰੇ
0: ਪ੍ਰਭ ਕੇ ਸਿਮਰਨ ਕਬੂ ਨ ਚੂਹੇ
1: ਪ੍ਰਭ ਕੇ ਸਿਮਰਨ ਹਰ ਗੁਣ ਬਾਣੀ
0: ਪ੍ਰਭ ਕੇ ਸਿਮਰਨ ਸਹਿਜ ਸਮਾਨੀ
1: ਪ੍ਰਭ ਕੇ ਸਿਮਰਨ ਨਿਸ਼ਚਲ ਆਸਨ
0: ਪ੍ਰਭ ਕੇ ਸਿਮਰਨ ਕਮਲ ਵਿਲਾਸਨ
1: ਪ੍ਰਭ ਕੇ ਸਿਮਰਨ ਅਨਹ ਚੁਨਕਾਰ
0: ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੇ ਸੇ ਜਨ ਜਿਨ ਕੋ ਪ੍ਰਭ ਮੈਂ
0: ਨਾਨਕ ਨਿਰੰਜਨ ਛਨੀ ਪਿਆ
1: ਹਰ ਸਿਮਰਨ ਕਰ ਪਗ ਪ੍ਰਗਟਾਏ
0: ਹਰ ਸਿਮਰਨ ਲਗ ਵੇਦ ਪਾਏ
1: ਹਰ ਸਿਮਰਨ ਪੈ ਸਿੱਧ ਜਤੀ ਦਾਤੇ
0: ਹਰ ਸਿਮਰਨ ਨੀ ਚੌਂਕੜ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ
0: ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ
0: ਹਰ ਸਿਮਰਨ ਮੈਂ ਆਪ ਨਿਰੰਕਾਰ
1: ਹਰ ਕਿਰਪਾ ਜਿਸ ਆਪ ਬੁਝਾਇਆ
0: ਨਾਨਕ ਗੁਰਮੁਖ ਹਰ ਸਿਮਰਨ ਤੈਨ ਪਾਇਆ ਸਲੋਕ
1: ਦੀਨ ਦਰਦ ਦੁਖ ਪੰਜਨਾ
0: ਘਟ ਘਟ ਨਾਥ ਹੈ ਅਨਾਥ
1: ਸ਼ਰਨ ਤੁਮਾਰੀ ਆਇਓ
0: ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
1: ਜੇ ਮਾਤ ਪਿਤਾ ਸੁਤ ਮੀਤ ਨਾ ਪਾਈ
0: ਮਾਨੁਆ ਨਾਮ ਤੇਰੇ ਸੰਗ
1: ਸਾਈ ਮਹਾ ਭਿਆਨ ਦੂਤ ਜਮ ਦਲ
0: ਕੇਵਲ ਨਾਮ ਸੰਗ ਤੇਰੇ ਚਲੇ
1: ਮੁਸ਼ਕਲ ਹੋਵੇ ਅਤ ਭਾਰੀ
0: ਹਰ ਕੋ ਨਾਮ ਕੇ ਮਾਇ ਉਧਾਰੀ
1: ਅਨਕ ਪੁਨੇ ਚਰਨ ਕਰਤ ਨਹੀਂ ਤਰੇ
0: ਹਰ ਕੋ ਨਾਮ ਕੋਟ ਪਾਪ ਪਰ ਹਰੇ
1: ਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੁਖ ਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
0: ਹਰ ਕਾ ਨਾਮ ਜਪ ਹੋਏ ਸੁਖੀਆ
1: ਲਾਖ ਕਰੋੜੀ ਬੰਧਨ ਪਰ
0: ਹਰ ਕਾ ਨਾਮ ਜਪ ਨਿਸਤਰੇ
1: ਅਨਕ ਮਾਇਆ ਰੰਗ ਤਿੱਖ ਨਾ ਬੁਝਾਵੇ
0: ਹਰ ਕਾ ਨਾਮ ਜਪ ਤੈ ਭਾਵੇ
1: ਜੇ ਮਾਰ ਗੇ ਜਾਤ ਅਕੇਲਾ ਐਸਾ ਨਾਮ ਮਨ ਸਦਾ ਧਿਆਈਏ
0: ਨਾਨਕ ਗੁਰਮੁਖ ਪਰਮ ਗਤ ਪਾਈਏ
1: ਟੁੱਟਤ ਨਹੀਂ ਕੋਟ ਲਖ ਬਾਹੀ
0: ਨਾਮ ਜਪਤੈ ਪਾਰ ਪਰਾਹੀ
1: ਅਨਕ ਬਿਗਨ ਜੈ ਆਏ ਸੰਘਾਰੇ
0: ਹਰ ਕਾ ਨਾਮ ਤਤਕਾਲ ਉਧਾਰੇ
1: ਅਨਕ ਜੋਨ ਜਮੇ ਮਰ ਜਾਮ
0: ਨਾਮ ਜਪਤ ਪਾਵੇ ਵਿਸਰਾਮ
1: ਹੋ ਮੇਲਾ ਮਲ ਕਬੂ ਨਾ ਤੋਵੇ
0: ਹਰ ਕਾ ਨਾਮ ਕੋਟ ਪਾਪ ਹੋਵੇ
1: ਐਸਾ ਨਾਮ ਜਪੋ ਮਨ ਰੰਗ
0: ਨਾਨਕ ਪਾਈਏ ਸਾਧ ਕੈ ਸੰਗ
1: ਮਰ ਕੇ ਗਨ ਜਾਏ ਨ ਕੋਸਾ
0: ਹਰ ਕਾ ਨਾਮ ਮਾ ਸੰਤੋਸਾ
1: ਜੇ ਪੈਂਡੇ ਮਹਾਨ ਗੁਵਾਰਾ
0: ਹਰ ਕਾ ਨਾਮ ਸੰਗੁਹੀਆ
1: ਜਹਾਂ ਪੰਥ ਤੇਰਾ ਕੋ ਨ ਸੀ ਜਾਣੂ
0: ਹਰ ਕਾ ਨਾਮ ਤੇ ਨਾਲ ਪਛਾਨ
1: ਜੇ ਮਹਾ ਪਿਆਨ ਤਪਤ ਬਹੁ ਕਾਮ
0: ਤੈ ਹਰ ਕੇ ਨਾਮ ਕੀ ਤੁਮ ਉਪਰਸ਼ਾਨ
1: ਜਹਾਂ ਤ੍ਰਿਖਾ ਮਨ ਤੁਝ ਅਕਰਖ ਹੈ
0: ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗਤ ਜਨਾਂ ਕੀ ਬਰਤਨ ਨਾਮ
0: ਸਾਂਝਨਾ ਕੇ ਮਨ ਵਿਸਰਾਮ
1: ਹਰ ਕਾ ਨਾਮ ਦਾਸ ਕੀ ਓਟ
0: ਹਰ ਕੇ ਨਾਮ ਉਦਰੇ ਜਨ ਕੋਟ
1: ਹਰ ਜਸ ਕਰਤ ਸੰਤ ਨੇ

0: ਨਾਮ ਕੀ ਮਹਿਮਾ ਸੰਤ ਰਿਦਵਸੈ
1: ਸੰਤ ਪ੍ਰਤਾਪ ਦੁਰ ਸਮਲਸੈ
0: ਸੰਤ ਕਾ ਸੰਗ ਬੜ ਭਾਗੀ ਪਾਈਐ
1: ਸੰਤ ਕੀ ਸੇਵਾ ਨਾਮ ਧਿਆਈਐ
0: ਨਾਮ ਤੋਲ ਕਛੇ ਵਰ ਨ ਹੋਏ
1: ਗੁਰਮੁਖ ਨਾਮ ਪਾਵੈ ਨ ਕੋਇ ਸੋਕ
0: ਬਹੁ ਸ਼ਾਸਤਰ ਬਹੁ ਸਿਮਰਤੀ
1: ਵੇਖੇ ਸਰਬ ਢੰਡੋਲ
0: ਉਦਸ ਨਾਹੀ ਹਰ ਹਰੇ
1: ਨਾਨਕ ਨਾਮ ਅਮੋਲ
0: ਜਾਪ ਤਾਪ ਗਿਆਨ ਸਭ ਧਿਆਨ
1: ਕਰ ਸਾਸਤਰ ਸਿਮਰਤ ਵਿਗਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ

0: ਖੰਡ ਪ੍ਰਿਥਵੀ ਫਿਰੇ ਚਿਰ
1: ਜੀਵੈ ਮਾਨ ਦਾਸ ਤਪੀ ਸਰਜੀਵੈ ਜਨ
0: ਮਹੇ ਹੁਮਤ ਪ੍ਰਾਨ
1: ਕਨਕ ਅਸਵ ਹੈ ਭਰਪੂਨਾਨ
0: ਨਿਉਲੀ ਕਰਮ ਕਰੇ ਬਉ ਆਸਨ
1: ਜੈਨ ਮਾਰ ਸੰਜਮ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਤੋ ਵੀ ਹਉਮੈ ਮੈਲ ਨ ਜਾਵੈ
0: ਮਰ ਕੇ ਨਾਮ ਸੰਸਾਰ ਕਛ ਨਾਹੀ
1: ਨਾਨਕ ਗੁਰੁ ਨਾਮ ਜਪਿ ਪਾਹਿ
0: ਮਨ ਕਾਮਨਾ ਤੀਰਥ ਦੇ ਛੁਟੇ
1: ਗਰਭ ਗਮਾਨ ਨ ਮੰਤੇ ਉਠੈ
0: ਸੋਚ ਕਰੇ ਦਿਨ ਸੌ ਰਾਤ
1: ਮਨ ਕੀ ਮਾਲ ਨ ਤੰਤੇ ਜਾਤੈ
0: ਦੇਹੀ ਕੋ ਬਉ ਸਾਧਨਾ ਕਰੈ
1: ਮਨ ਤੇ ਕਬੂ ਨ ਵਿਖਿਆ
0: ਜਲ ਤੋ ਵੇ ਬਹੁ ਦੇ ਅਨੀਤ
1: ਸੋਧ ਕਾਵੇ ਕਾਜੀ ਪੀਤ
0: ਮਨ ਹਰ ਕੇ ਨਾਮ ਕੀ ਮਹਿਮਾ ਉਚ
1: ਨਾਨਕ ਨਾਮ ਉਦਰੇ ਪਤ ਬਹੁਚ
0: ਬਹੁ ਸਿਆਨ ਜਮ ਕਾ ਪਾ ਵਿਆਪੈ
1: ਨਾਨਕ ਜਤਨ ਕਰ ਤ੍ਰਿਸ਼ਨ ਧਰਾਪੈ
0: ਵੇਖ ਅਨੇਕ ਅਗਨਿ ਬੁਝੇ
1: ਓਟ ਪਾਰ ਦਰਗੇ ਨੀ ਸਿਜੇ
0: ਟੂਟਸ ਨਾਹੀ ਉਬ ਪਿਆਲ
1: ਮੋਹੇ ਵਿਆਪੈ ਮਾਇਆ ਜਾਲ
0: ਖਬਰ ਕਰ ਚੂ ਸਗਲੀ ਜਮ ਡਾਨੇ
1: ਗੋਬਿੰਦ ਭਜਨ ਦਿਨ ਤੇ ਮਾਨੈ
0: ਹਰ ਕਾ ਨਾਮ ਜਪਤ ਦੁਖ

0: ਲਿਓ ਆਪਣ ਘਰ ਘਰ ਨੂੰ
1: ਠਾਕਰ ਤੂੰ ਪੈ ਅਰਦਾਸ
0: ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਿਕ ਤੇਰੇ
0: ਤੁਮਰੀ ਕਿਰਪਾ ਮੈਂ ਸੂਖ ਹਨੇਰੇ
1: ਕੋਈ ਨਾ ਜਾਣੇ ਤੁਮਰਾ ਅੰਤ
0: ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੇ ਸੂਤਰ ਧਾਰੀ
0: ਤੁਮ ਤੇ ਹੋਏ ਸੌਗਿਆਕਾਰੀ
1: ਤੁਮਰੀ ਗਤ ਮਿਤ ਤੁਮ ਹੀ ਜਾਣੀ
0: ਨਾਨਕ ਦਾਸ ਸਦਾ ਕੁਰਬਾਨੀ
1: ਦੀਨ ਹਾਰ ਪ੍ਰਭ ਛੋਟ ਕੈ
0: ਲਾਗੇ ਆਨ ਸਵਾਏ
1: ਨਾਨਕ ਕਹੂ ਨਾ ਸੀਧੀ
0: ਬਿਨ ਨਾਮੇ ਪਤਿ ਜਾਏ ਅਸ਼ਟਪਦੀ
1: ਦਸ ਬਸ

0: ਜਿਸਨੇ ਆਪਣਾ ਹੁਕਮ ਮਨਾਇਆ ਭਗੰਤ ਸਾਹ ਆਪਣੀ ਦੇ ਰਾਸ ਆਪਣੀ ਮਾਨ ਕਛ ਬਾਹਰ ਸਾਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਖੋਵੇ
1: ਔਰ ਉਸਕਾ ਵਿਸ਼ਵਾਸ ਨਾ ਹੋਵੇ
0: ਜਿਸਕੀ ਬਸਤੀ ਸਾਗੇ

0: ਮਿਥਿਆ ਤਨ ਧਨ ਕੁਟੰਬ ਸਵਾਇਆ,
1: ਮਿਥਿਆ ਹਮੇ ਮਮਤਾ ਮਾਇਆ,
0: ਮਿਥਿਆ ਰਾਜ ਓਵਨ ਧਨ ਮਾਲ,
1: ਮਿਥਿਆ ਕਾਮ ਕ੍ਰੋਧ ਵਿਕਰਾਲ,
0: ਮਿਥਿਆ ਰਥ ਹਸਤੀ ਅਸ਼ਵ ਵਸਤਰਾ,
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ,
0: ਮਿਥਿਆ ਧਰੋ ਮੋਹ ਅਭਿਮਾਨ,
1: ਮਿਥਿਆ ਆਪਸ ਉਪਰ ਕਰਤ ਗੁਮਾਨ,
0: ਅਸਤਰ ਭਗਤ ਸਾਧ ਕੀ ਸ਼ਰਨ,
1: ਨਾਨਕ ਜਪ ਜਪ ਜੀਵੇ ਹਰ ਕੇ ਚਰਨ,
0: ਮਿਥਿਆ ਸ਼ਰਵਨ ਪਰ ਨਿੰਦਾ ਸੁਨੇ,
1: ਮਿਥਿਆ ਹਸਤ ਪਰ ਧਰ ਕੋਈ ਰੇ,
0: ਮਿਥਿਆ ਨੇਤਰ ਪੇਖਤ ਪਰ

ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਸਾਧ ਬਨਿਆਈ ਮਨ ਸਾਚਾ ਮੁਖ ਸਾਚਾ ਸੋਏ ਨਾਨਕ ਲੱਛਣ ਬ੍ਰਹਮ ਗਿਆਨੀ ਹੋਏ ਬ੍ਰਹਮ

ਗੁਰਪ੍ਰਸਾਦ ਭਿਖਿਆ ਪਰ ਹਰੈ ਇੰਦਰੀ ਜਿਤ ਪੰਚ ਦੋਖ ਤੇ ਰਹਿ ਵੈਸਨੋ ਸੋ ਦਿਸ ਉਪਰ ਸੋ ਪ੍ਰਸੰਨ ਕਰਮ ਕਰਤ ਹੋਵੇ ਨਿਹ ਕਰਨ ਬਾਹੂ ਫਲ ਕੀ ਇੱਛਾ ਨਹੀਂ ਵੰਛੈ ਮੰਤਨ ਅੰਤਰ ਸਿਮਰਨ ਗੋਪਾਲ ਆਪ ਦ੍ਰਿੜੈ ਅਬਰਾ ਨਾਮ ਜਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਮੰਦੇ ਬਿਨਸੇ ਸਗਲਾ ਪਰਮ।

0: ਤਨ ਭਾਏ ਤਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ
0: ਸੋ ਦਾਸ ਦਰ ਗਏ ਪਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੇ
0: ਇਸ ਦਾਸ ਕੋ ਸਭ ਸੋ ਜੀ ਪਰੇ
1: ਸਗਲ ਸੰਗ ਆਤਮ ਉਦਾਸ
0: ਐਸੀ ਜੁਗਤ ਨਾਨਕ ਰਾਮ ਦਾਸ
1: ਪ੍ਰਭ ਕੀ ਆਗਿਆ ਆਤਮ ਹਿਤਾਵੇ
0: ਜੀਵਨ ਮੁਕਤ ਸੋ ਕਾਵੇ
1: ਜੈਸਾ ਹਰਖ ਤੈਸਾ ਉਸ ਸੋ
0: ਸਦਾ ਅਨੰਤ ਨਹੀਂ ਵਿਯੋਗ
1: ਜੈਸਾ ਸਵਰਨ ਤੈਸੀ ਉਸ ਮਤ

0: ਅਤਰ ਬਿਰਖਨੇ ਪਜਾਏ
1: ਕਈ ਕੋਟ ਪਵਨ ਪਾਣੀ ਬੈਸੰਤ
0: ਕਈ ਕੋਟ ਦੇਸ਼ ਭੂ ਮੰਡਲ
1: ਕਈ ਕੋਟ ਸਸਿਅਰ ਸੂਰ ਨਖਿਅਤਰ
0: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ
1: ਸਗਲ ਸਮਗਰੀ ਆਪਣੇ ਸੂਤ ਧਾਰੈ
0: ਨਾਨਕ ਜਿਸ ਜਿਸ ਭਾਵੈ

0: ਨਾਨਕ ਤਿਸ ਬਲਿਹਾਰਨੇ
1: ਤਲ ਮਈਅਲ ਸੋਇ
0: ਕਰਨ ਕਰਾਵਨ ਕਰਨੇ ਜੋਗ
1: ਜੋ ਤਿਸ ਭਾਵੈ ਸੋਈ ਹੋ
0: ਕਿਨ ਮੈਂ ਥਾਪੁ ਥਾਪਨ ਹਾਰਾ
1: ਅੰਤ ਨਹੀਂ ਕਿਸ ਪਾਰਾ ਵਾਲਾ
0: ਮੈਂ ਧਾਰ ਤਰ ਰਹਾਵੇ
1: ਹੁਕਮੇ ਉੱਚੇ ਹੁਕਮ ਸਮਾਵੇ
0: ਹੁਕਮੇ ਉੱਚ ਨੀਚ ਵਿਵਹਾਰ
1: ਹੁਕਮੇ ਅਨਕ ਰੰਗ ਪ੍ਰਕਾਰ।

0: ਕੇ ਹਾਥ ਹੋਏ ਤਾਂ ਸਭ ਕਿਛਲੇ
1: ਜੋ ਕਿਸ ਭਾਵੇ ਸੋਈ ਕਰੇ
0: ਅਜਾਨਤ ਵਿਖਿਆ ਮੈਂ ਰਚੈ
1: ਜੇ ਜਾਣਤ ਆਪਣ ਆਪ ਬਚੈ
0: ਭਰਮੇ ਭੁੱਲਾ ਦੇ ਦਿਸਤਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਤੇਜਨ ਨਾਮ ਮਿਲੇ
0: ਕਿਨ ਮੈਂ ਨੀਚ ਕੀਟ ਕੋ ਰਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੇ
1: ਸਤਕਾਰ ਦੇ ਦਿਸ ਪ੍ਰਗਟਾਵੇ
0: ਜਾ ਕੋ

0: ਬਸੇ ਮਸਕੀਨੀਆਂ
1: ਆਪ ਨਿਵਾਰ ਤਲੇ
0: ਵੱਡੇ ਵੱਡੇ ਅਹੰਕਾਰੀਆਂ
1: ਨਾਨਕ ਗਰਭ ਗਲੇ ਅਸ਼ਟਪਦੀ
0: ਜਿਸਕੇ ਅੰਤਰ ਰਾਜ ਅਭਿਮਾਨ
1: ਸੋ ਨਰ ਪਾਤੀ ਹੋ ਬਸਵਾਨ
0: ਜੋ ਜਾਣੇ ਮੈਂ ਜੋ ਬਨਬੰਤ
1: ਸੋ ਉਤਬਿਸ਼ਟਾ ਕਾ ਜੰਤ
0: ਵਾਪਸ ਕਹੋ।

0: ਦੁਖੀ ਸਦਾ ਪਵਿੱਤ
1: ਸੰਤ ਕੇ ਦੁਖੀ ਕਿਸੇ ਤਾ ਨਹੀਂ ਮਿਤ
0: ਸੰਤ ਕੇ ਦੁਖੀ ਕੋ ਡਾਨ ਲਾਗੇ
1: ਸੰਤ ਕੇ ਦੁਖੀ ਕੋ ਸਭ ਤਿਆਗੇ
0: ਸੰਤ ਕਾ ਦੁਖੀ ਮਹਾਂਕਾਰੀ
1: ਸੰਤ ਕਾ ਦੁਖੀ ਸਦਾ ਭਿਖਾਰੀ
0: ਸੰਤ ਕਾ ਦੁਖੀ ਜਨਮੇ ਮਰੇ
1: ਸੰਤ ਕੀ ਦੁਖ ਨਾ ਸੁਖਤੇ ਡਰੇ
0: ਸੰਤ ਕੇ ਦੁਖੀ ਕੋ ਨਹੀਂ ਠਾਓ
1: ਨਾਨਕ ਸੰਤ ਭਾਵੇ ਤਾ ਲੈ ਮਿਲਾਏ
0: ਸੰਤ ਕਾ ਦੁਖੀ ਅਧ ਬੀਜ ਤੇ ਟੁੱਟੇ
1: ਸੰਤ ਕਾ ਦੁਖੀ ਕਿਤੇ ਕਾਲ ਨਾ ਪਹੁੰਚੇ
0: ਸੰਤ ਕੇ ਦੁਖੀ ਕੋ ਧਿਆਨ ਪਰਮਾਈਏ
1: ਸੰਤ ਕਾ ਦੁਖੀ ਉਜੜ ਪਾਈਏ
0: ਸੰਤ ਕਾ ਦੁਖੀ ਅੰਤਰ ਤੇ ਥੋਥਾ ਸੰਤ ਕੇ ਦੁਖੀ ਕੀ ਦੜ ਕਿਛਨਾ
1: ਹੈ
0: ਸੰਤ ਕੇ ਦੁਖੀ ਕੋ ਵਰਨਾ ਰੱਖਣ

0: ਆਪ ਚੜ੍ਹਤ ਰਹਿ
1: ਪ੍ਰਾਣੀ ਗੁਰ ਚਰਨ ਲਗਨਿ ਸਰਹਿ
0: ਜਿਉਂ ਦਕਾਰ ਦੀਪਕ ਪ੍ਰਗਾਸ
1: ਦਰਸ਼ਨ ਦੇਵ ਮਨ ਹੋਏ ਵਿਗਾਸ
0: ਜਿਉਂ ਮਹਾ ਉਦਿਆਨ ਮੈਂ ਮਾਰਗ ਪਾਵੈ
1: ਜਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
0: ਸੰਤਨ ਕੀ ਬੰਸੋ ਤੂਰ ਮਨ ਮੂਰਖ ਕਾਹੇ ਬਿਲ ਲਾਈਏ
1: ਪੁਰਬ ਲਿਖੇ ਕਾ ਲੈਣਾ ਪਾਈਏ
0: ਦੁਖ ਸੁਖ ਪ੍ਰਭ ਦੇਵਨਹਾਰ
1: ਅਵਰ ਤਿਆਗ ਤੁਸੀਂ ਸੱਚਾ
0: ਜੋ ਕਛ ਕਰੇ

0: ਨਾ ਚਲਤ ਕਰੇ ਖਿਨ ਮਾਹੇ
1: ਨਾਨਾ
0: ਵਿਧ ਕਰ ਬੰਤ ਬਣਾਈ
1: ਆਪਣੀ ਕੀਮਤ ਆਪੇ ਪਾਈ
0: ਸਭ ਕਰ ਤਿਸਕੇ ਸਭ ਤਿਸਕੇ ਠਾਉ
1: ਜਪ ਜਪ ਜੀਵੈ ਨਾਨਕ
0: ਨਾਮ ਕੇ ਤਾਰੇ ਸਗਲੇ ਜੰਤ
1: ਨਾਮ ਕੇ ਤਾਰੇ ਖੰਡ ਬ੍ਰਹਮੰਡ
0: ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ
1: ਨਾਮ ਕੇ ਤਾਰੇ ਸੁਨਣ ਗਿਆਨ ਧਿਆਨ
0: ਨਾਮ ਕੇ ਤਾਰੇ ਗਾਸ ਪਤਾਲ
1: ਨਾਮ ਕੇ ਤਾਰੇ ਸਗਲ ਆਕਾਰ
0: ਨਾਮ ਕੇ ਤਾਰੇ ਪੁਰੀਆਂ ਸਭ ਪਵਨ
1: ਨਾਮ ਕੇ ਸੰਗ ਉਦਰੇ ਸੁਨ ਸਰਵਣ
0: ਕਰ ਕਿਰਪਾ ਦਿਸਿਆ

0: ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
1: ਸਤ ਨਿਰਤ ਬੁਝੇ ਜੇ ਕੋਏ
0: ਨਾਮ ਜਪਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪਣੀ
1: ਜਿਸ ਕੀ ਸ੍ਰੇਸ਼ਟ ਸੋ ਕਰਨੇ ਹਾਰ
0: ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੇ ਕੀ
0: ਨਾਨਕ ਜੋਤਿਸ ਭਾਵੇ ਸੋ ਬਰਨੀ
1: ਜਿਸ ਮਨ

0: ਵਾਰੇ ਅੰਤ ਕੀਮਤ ਨਹੀ ਪਾਏ।
1: ਨਾਨਕ ਜਿਸ ਭਾਵੇ ਤਿਸ ਲੈ ਮਿਲਾਏ,
0: ਵਾਏ ਕੁਸਤਤ ਅਨੇਕ
1: ਸਤਿਗੁਰ ਪੂਰਨ ਵਿਵੇਕ,
0: ਆਹੋ ਬੋਲ ਨਾ ਪਹੁੰਚਰ ਪ੍ਰਾਣੀ,
1: ਅਗਮੇ ਅਗੋਚਰ ਪ੍ਰਭ ਨਿਰਵਾਣੀ,
0: ਨਿਰਾਹਾਰ ਨਿਰਵੈਰ ਸੁਖਦਾਈ,
1: ਤਾਂ ਕੀ ਕੀਮਤ ਕਿਨੇ ਨਾ ਪਾਈ,
0: ਅਨੇਕ ਭਗਤ ਬੰਦਨ ਨਿਤ ਕਰੇ,
1: ਚਰਨ ਕਮਲ ਹਿਰਦੈ ਸਿਮਰੈ,
0: ਸਤ ਬਲਿਹਾਰੀ ਸਤਿਗੁਰ ਆਪਣੇ,
1: ਨਾਨਕ ਜਿਸ ਪ੍ਰਸਾਦ ਐਸਾ

0: ਹਰ ਕੀ ਭਗਤ ਕਰੋ ਮਨ ਲਾਏ,
1: ਮਨ ਵਾਂਛਤ ਨਾਨਕ ਫਲ ਪਾਏ,
0: ਸੰਗ ਨਾ ਚਾਲਸ ਤੇਰੇ ਤਨ,
1: ਤੂੰ ਕਿਆ ਲਪਟਾਵੇ ਮੂਰਖ ਮਨਾ,
0: ਸੁੱਤ ਮੀਤ ਕੁਟੰਬਰ ਬੰਤਾ,
1: ਇੰਤੇ ਕਹੂੰ ਤੁਮ ਕਬਨ ਸਨਾਤਾ,
0: ਰਾਜ ਰੰਗ ਮਾਇਆ ਵਿਸਥਾਰ,
1: ਇੰਤੇ ਕਹੂੰ ਕਬਨ ਛੁਟਕਾਰ।

0: ਤਾਰ
1: ਰਾਤੀ ਭਾਵੇ ਤਾਂ ਸਿਸ਼ਟ ਉਪਾਏ
0: ਆਪਣੇ ਭਾਣੇ ਲੈ ਸਮਾਏ
1: ਕੁਮਤੇ ਭਿੰਨ ਨਹੀਂ ਕਿਛ ਕੋਏ
0: ਆਪਣ ਸੂਸਰ ਜਗਤ ਪਰੋਏ
1: ਰਾਖੋ ਪ੍ਰਭ ਜੀ ਆਪ ਬੁਝਾਏ
0: ਸਚ ਨਾਮ ਸੋਈ ਜਨ ਪਾਏ
1: ਸਮਦਰਸੀ ਤਤਕਾਲ

0: ਹਕੀਕਤ ਮਿਤ ਕਹੀ ਨਾ ਜਾਏ,
1: ਦੂਸਰ ਹੋਏ ਤਾਂ ਸੋਝੀ ਪਾਏ,
0: ਇਸ ਕਾ ਕੀਆ ਸਭ ਪ੍ਰਵਾਨ,
1: ਨਾਨਕੇ ਜਾਨ,
0: ਜੋ ਜਾਣੇ ਤਿਸਰਾ ਸੁਖ ਹੋਏ,
1: ਆਪ ਮਿਲਾਏ ਲੈ ਪ੍ਰਭ ਸੋਏ,
0: ਉਹ ਧਨਵੰਤ ਕੁਲਵੰਤ ਪਤਵੰਤ,
1: ਜੀਵਨ ਮੁਖ ਜਿਸ ਦੇ ਭਗਵਾਨ,
0: ਧਨ ਧਨ ਧਨ ਜਨ ਆਇਆ,
1: ਜਿਸ ਪਰ ਸਾਸਾ ਜਗ ਕਰਾਇਆ,
0: ਜਨ ਆਵਨ ਕਾ ਇਹ ਸੁਆਓ,
1: ਜਨ ਕੇ ਸੰਚਿਤ ਆਵੇ ਨਾ,
0: ਆਪ ਮੁਕਤ ਮੁਕਤ

0: ਨਾਨਕ ਦਾਸ ਉਹਨ ਸੰਗ ਲਪਟਾਇਓ, ਨਾਨਕ ਦਾਸ ਉਹਨ ਸੰਗ ਲਪਟਾਇਓ,
1: ਨਾਨਕ ਦਾਸ ਉਹਨ ਸੰਗ ਲਪਟਾਇਓ, ਨਾਨਕ ਦਾਸ ਉਹਨ ਸੰਗ ਲਪਟਾਇਓ,
0: ਜਿਉਂ ਬੂੰਦੇ ਚਾਤਰਿਕ ਮੌਲਾ ਪੂਰ

ਗੁਰ ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾ ਕੋ ਵਿਗੰਨਾ ਕਹੁ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੇਂ ਪ੍ਰਥਮ ਗੋਤੇ ਸਿਮਰਕਾਇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਾਹਿਰ ਦਿਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈਏ ਜਿਹ ਰਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਕਰਨ ਆਉਂਦੇ ਆਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਸਾਹਿਤ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰ ਦਾ ਧਿਆਨ ਕਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੰਡਟ ਕੀਤਾ ਤਿਨਾਂ ਪਿਆਰਿਆਂ ਸਾਰਿਆਂ ਦੇ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੇ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁੱਲ ਬਾਲੇ ਬੁੱਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹੁ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਾਂ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੇ ਸਤਿਗੁਰ ਸੇਵ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਆਪ ਜੀ ਹਜ਼ੂਰੀ ਦੀਵਾਨ ਸਜਾ ਕੇ ਸੱਜੇ ਹੋਏ ਦੀਵਾਨਾਂ ਵਿੱਚ ਰਿਆਸਤ ਦੀ ਵਾਰ ਦੇ ਕੀਰਤਨ ਉਪਰੰਤ ਸਮੂਹ ਬੀਬੀਆਂ ਭੈਣਾਂ ਵੱਲੋਂ ਮਿਲ ਜੁਲ ਕੇ ਆਪ ਜੀ ਦੀ ਹਜ਼ੂਰੀ ਅੰਦਰ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਚੁਪਈ ਸਾਹਿਬ ਦੇ ਪਾਠ ਗੁਰੂ ਸ਼ਬਦ ਚੌਂਕੀ ਆਨੰਦ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦੇ ਆ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣ ਗਿਆਨ ਵਿੱਚ ਜਾਣ ਕੇ ਮਾਫ਼ ਕਰਨਾ ਅੱਗੋ ਆਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੋਣਾ ਗਰੀਬ ਨੂੰ ਅੱਜ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਸਵਰਗਵਾਸੀ ਸਾਹਿਬ ਕਰਨੈਲ ਸਿੰਘ ਸ਼ੇਰਗਿੱਲ ਵੀ ਸਵਰਗਵਾਸੀ ਬੀਬੀ ਗੁਰਦੇਵ ਕੌਰ ਜੀ ਸ਼ੇਰਗਿੱਲ ਉਹਨਾਂ ਦੇ ਸਪੁੱਤਰ ਸਵਰਗ ਸਰਦਾਰ ਮੱਖਣ ਸਿੰਘ ਸ਼ੇਰਗਿੱਲ ਬੀਬੀ ਬਲਜੀਤ ਕੌਰ ਜੀ ਸ਼ੇਰਗਿੱਲ ਸਤਿਗੁਰ ਸ੍ਰੀ ਪਾਤਸ਼ਾਹ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਟੇਕ ਉਲਟ ਆਸਰ ਲੈ ਕੇ ਅੱਜ ਦੇ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਤਰਕਣਾ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸਤਿਗੁਰ ਸ੍ਰੀ ਪਾਤਸ਼ਾਹ ਸੁੰਦਰ ਪੁਸ਼ਾਕੇ ਪਹਿਨਾਏ ਗਿਆ ਪੰਗੀਕਾਰ ਕਰੋ ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਢੱਕਣੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵ ਭਾਈ ਸਤਨਾਮ ਸਿੰਘ ਬੀਬੀ ਜਸਵੰਤ ਕੌਰ ਜੀ ਸਤਿਗੁਰ ਸ੍ਰੀ ਪਾਤਸ਼ਾਹ ਆਪਣੀ ਬੇਟੇ ਅਮਨਪ੍ਰੀਤ ਕੌਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਸਤਿਗੁਰ ਸ੍ਰੀ ਪਾਤਸ਼ਾਹ ਬੇਅੰਤ ਮਾਇਆ ਦਰਸ਼ਨ ਪਿੰਡ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਬੱਚੇ ਅਮਨਦੀਪ ਕੌਰ ਦੇ ਅਮਨਪ੍ਰੀਤ ਕੌਰ ਦੇ ਸਿਰ ਤੇ ਮਿਹਰ ਭਰਿਆ ਤਰਕਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਨੇ ਜਿਹਨੂੰ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਕੋਟ ਆਸਰ ਲੈ ਕੇ ਸ੍ਰੀ ਸੁਖਮਨੀ ਸਾਹਿਬ ਦਿਗ ਲੰਗਰਾਂ ਦੀ ਸੇਵਾ ਲਈ ਹੈ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਦੀ ਗੁਰਮਤ ਅਨੁਸਾਰ
ਸ਼ੁਭ ਮਨੋਭਾਵਨਾ ਸੰਪੂਰਨ ਕਰਨੇ ਆ, ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ, ਨਾਮ ਬਾਣੀ ਨਾਲ ਪੇਰੇ ਬਖਸ਼ਣਾ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਕਿਰਤ ਕਮਾਈ ਚ ਵਾਧੇ ਬਖਸ਼ਣੇ, ਸਤਿਗੁਰੂ ਸੇ ਪਾਤਸ਼ਾਹ ਜੀ ਬਖਸ਼ਿਸ਼ਾਂ, ਰਹਿਮਤਾਂ ਕਰਨੀਆਂ ਸਮੂਹ ਬੀਬੀਆਂ ਭੈਣਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ, ਤੰਦਰੁਸਤੀਆਂ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਬੱਚਿਆਂ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ, ਸੇਵਾ ਕਰਨ ਦੀ ਬਲ ਬੁੱਧੀ ਸਮਰੱਥਾ ਬਖਸ਼ਣੀ, ਹਰ ਮੈਦਾਨ ਫਤਿਹ ਬਖਸ਼ਣੀ, ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਵਿਸਾਦ ਸਿੰਘ ਵਰਤੇ ਜੋ ਛਕੇ, ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ, ਇਸ ਵੇਲੇ ਆਪ ਆਪਣੇ ਮੁਖਾਰ ਬਿੰਦ ਚੋਂ ਪੋਤਰ ਹੁਕਮਨਾਮੇ ਬਖਸ਼ ਕਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ, ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ, ਸਹੀ ਗੁਰੂ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਪੋਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੁਹਰਾ ਗਿਆ ਭਈ ਅਕਾਲ ਕੇ ਤਵੇ ਸਭ ਸਿੱਖਣ ਕੋ ਹੁਕਮ ਹੈ ਗੁਰੂ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੂਚਾ ਹੈ ਖੋਜ,

ਸ੍ਰੀ ਵਾਹਿਗੁਰੂ ਸਾਹਿਬ ਜੀ ਪੁੱਤਾ ਮਾਤਾ ਕੀ ਅਸੀਸ ਨਿਮਕਣ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਸਤਿਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਹਾਡੇ ਆਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋਂ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਸੁੱਖ ਹੋ ਟਲ ਗੁਰੂ ਸੇਵੀਐ ਅਹਨ ਸਹਿਜ ਸੁਭਾਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਭਾਗੀਓ, ਜੋ ਹਫ਼ਤਾਵਾਰੀ ਸੋਮਵਾਰ ਦੇ ਸਵੇਰ ਦੇ ਦੀਵਾਨਾਂ ਵਿੱਚ ਪਹੁੰਚ ਗਏ, ਬਾਣੀ ਗਾਇਨ ਕਰਕੇ, ਬਾਣੀ ਸਰਵਣ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸੋ ਅੱਜ ਦੇ ਸੁਖਮਨੀ ਸਾਹਿਬ ਦੇ ਲੰਗਰਾਂ ਦੀ ਸੇਵਾ ਸਾਡੇ ਸਤਿਕਾਰਯੋਗ ਸਵਰਗਵਾਸੀ ਸਰਦਾਰ ਕਰਨੈਲ ਸਿੰਘ ਸ਼ੇਰਗਿੱਲ, ਸਵਰਗਵਾਸੀ ਬੀਬੀ ਗੁਰਦੇਵ ਕੌਰ ਜੀ ਸ਼ੇਰਗਿੱਲ, ਉਹਨਾਂ ਦੇ ਸਪੁੱਤਰ ਸਰਦਾਰ ਮੱਖਣ ਸਿੰਘ ਸ਼ੇਰਗਿੱਲ, ਬੀਬੀ ਬਲਜੀਤ ਕੌਰ ਜੀ ਸ਼ੇਰਗਿੱਲ, ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਸੁੱਖ ਸ਼ਾਂਤੀ ਵਾਸਤੇ ਗੁਰਮੁਖ ਪਰਿਵਾਰ ਨੇ ਅੱਜ ਦੇ ਦੇਗ ਲੰਗਰਾਂ ਦੀ ਸੇਵਾ ਲਈ, ਸੋ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕੀਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਰਹਿਮਤਾਂ ਕਰਨ, ਇਸੇ ਤਰ੍ਹਾਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ ਰੱਖਣ, ਅੰਗ ਸੰਗ ਹੋ ਕੇ ਸਹਾਇਤਾ ਕਰਨ, ਹਰਮਦਨ ਫਤਿਹ ਬਖਸ਼ਣ। ਸਵਾਈਆਂ ਸਾਧ ਸੰਗਤਾਂ ਦਾ, ਬੀਬੀਆਂ ਭੈਣਾਂ ਵੱਲੋਂ ਧੰਨਵਾਦ ਹੈ ਜੋ ਹਰ ਸੋਮਵਾਰ ਨੂੰ ਇਸੇ ਤਰ੍ਹਾਂ ਹੀ 9:30 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਪ੍ਰਾਰੰਭ ਹੁੰਦੇ ਹਨ। ਸੋ ਬੀਬੀਆਂ ਭੈਣਾਂ ਵੱਲੋਂ ਕੋਈ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ 9:30 ਵਜੇ ਹਰ ਸੋਮਵਾਰ ਨੂੰ ਸਿਰੇ ਪਹੁੰਚ ਕੇ ਧੰਨਵਾਦੀ ਬਣਾਇਆ ਕਰੋ ਜੀ। ਸੋ ਗੁਰਮੁਖ ਪਰਿਵਾਰ ਵੱਲੋਂ ਬੇਨਤੀ ਹੈ ਕਿ ਪਹਿਲਾਂ ਦੇਗ ਵਿੱਚ ਤੀਚੇਗੀ, ਉਸ ਤੋਂ ਉਪਰੰਤ ਗੁਰੂ ਘਰ ਲੰਗਰ ਤਿਆਰ ਹੈ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਕਾ ਸ਼ੰਗਰ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।

0: ਗੁਰੂ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਥੋੜ੍ਹੀ ਜਿਹੀ ਬੇਨਤੀ ਕਰਨੀ ਹੈ, ਸ਼ਾਮ ਨੂੰ ਵੀ 4 ਵਜੇ ਸੁਖਮਨੀ ਸਾਹਿਬ ਦੇ ਪਾਠ ਹਨ, ਬਲਜੀਤ ਕੌਰ ਭੈਣ ਜੀ ਦੇ, ਉਹਨਾਂ ਦੀ ਪੋਤੀ ਦਾ ਜਨਮ ਦਿਨ ਹੈ, ਉਸ ਦੇ ਵਿੱਚ ਕਰਾਉਣਾ ਹੈ। ਸਾਰੀ ਸੰਗਤ ਨੇ ਆਉਣ ਦੀ ਹਾਜ਼ਰੀ ਮਨਜ਼ੂਰ ਕਰਨੀ, ਤੁਸੀਂ ਜ਼ਰੂਰ ਆ ਕੇ ਹਾਜ਼ਰ ਹੋਇਓ ਸੱਚੇ ਪਾਤਸ਼ਾਹ। ਹੋਰ ਮੈਂ ਦੱਸਣਾ ਸੀ ਕਿ ਆਪਣੇ ਜਿਹੜਾ ਆਪਾਂ ਪੈਸੇ ਇਕੱਠੇ ਕਰਦੇ ਹਾਂ ਕਿ ਕਿਸ ਜਗ੍ਹਾ 'ਤੇ ਲੱਗੇ, ਕਿੰਨੇ ਹੋਏ ਹਨ ਪਿਛਲੀ ਆ ਜਿਹੜੀ ਮਾਰਚ ਤੋਂ ਪਹਿਲਾਂ ਮੈਂ ਦੱਸਿਆ ਸੀ, ਅਤੇ ਹੁਣ ਫਿਰ ਦੱਸਣ ਲੱਗੀ ਹਾਂ ਕਿ ਇਹ ਆਪਣੇ ਪਹਿਲਾਂ ਵੀ 1000 ਸੀਗਾ ਅਤੇ ਹੁਣ ਹੋਏ ਆ 2309 ਹੋ ਗਏ ਸੀ। ਅਤੇ ਇਸ 2 ਮਹੀਨਿਆਂ ਵਿੱਚ ਜਿਹੜਾ ਅਪ੍ਰੈਲ ਮਈ ਮਈ ਦਾ ਮਾਰਚ ਅਪ੍ਰੈਲ ਮਈ 3 ਮਹੀਨੇ ਹੈ ਨਾ, ਇਹ ਸਾਰਾ ਖਰਚਾ ਹੋਇਆ 648 ਪਾਉਂਡ। ਇਹ ਹੈ ਕਿ 16 ਪਾਉਂਡ ਜਾਂਦੇ ਹਨ ਆਪਣੇ ਐਜੂਕੇਟ ਪੰਜਾਬ ਲਈ ਅਤੇ 100 ਪਾਉਂਡ ਧਰਮ ਸਿੰਘ ਟਰੱਸਟ, ਅਤੇ ਇੱਕ ਲੜਕੀ ਦੇ ਅਸੀਂ ਸਾਲ ਪਿੱਛੋਂ ਦੇਈਦੇ ਆ ਉਹ ਦਿੱਤੇ ਹਨ, ਉਹ ਹੈਗੀ ਆ ਅਲੀਪੁਰ ਨਵਾਂਸ਼ਹਿਰ ਦੇ ਲਾਗੇ ਆ, ਉੱਥੇ ਦੀ ਆ, ਉਹਦੇ 200 ਪਾਉਂਡ ਦਿੱਤਾ ਸੀ। ਇਸ ਕਰਕੇ 1161 ਹੁਣ ਆਪਣੇ ਫੰਡ ਵਿੱਚ ਹੈਗੇ ਆ ਪੈਸੇ, ਕਿਉਂ ਕਿਸੇ ਵੇਲੇ ਸਾਲ ਦੇ ਪੈਸੇ ਦੇਈਦੇ ਕਰਕੇ ਫਿਰ ਇਕੱਠੇ ਦੇਣੇ ਹੁੰਦੇ ਆ ਤਾਂ ਫਿਰ ਦੇਈਦੇ ਆ ਹਨ। ਅਤੇ ਹੋਰ ਆਪ ਸੰਗਤ ਜੀ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਕਿ ਇਸੇ ਹੀ ਤਰ੍ਹਾਂ ਲਗਨ ਲਾਈ ਰੱਖੋ। ਅਤੇ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ। ਹਾਂਜੀ ਕੀ ਸਤਿ ਨਾ ਖੇੜਾ ਪੁੱਛ

0: ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ।
1: Play by TS Card.

Rubai, Rubai, Rubai, Rubai, Rubai, Rubai.

ਸ਼ਬਦ ਮਰੋ ਫਿਰ ਜੀਵੋ ਸਦ ਹੀ।

Fire! Fire! Fire! Fire! Fire! Fire! Fire!

Cuba, eh.

Right.

मनलीना हर की।

Rouen, Rouen, Rouen.

Thank you.

Weißt du,

0: ਅਨਹਦ ਬਚਿਆ, ਵਡਭਾਗੀ ਅਨਹਦ ਬਚਿਆ, ਵਡਭਾਗੀ ਅਨਹਦ ਬਚਿਆ।
1: ਅੰਚੇ ਸ਼ਬਦ ਵਜੇ ਮਤ ਗੁਰਮਤ,

ਗੁਰ ਸ਼ਬਦੀ ਗੋਬਿੰਦ ਗੱਜਿਆ, ਗੁਰ ਸ਼ਬਦੀ ਗੋਬਿੰਦ ਗੱਜਿਆ, ਗੁਰ ਸ਼ਬਦੀ ਗੋਬਿੰਦ ਗੱਜਿਆ, ਗੁਰ ਸ਼ਬਦੀ ਗੋ

ਸਭ ਦੇਖਿਆ ਗੁਰ ਸ਼ਬਦੀ ਅਨਹਦ ਵਜਿਆ।

शीतला तावे, खर बाहन ओठार उड़ावे। शिव शिव करते

ਇੱਥੇ ਕ੍ਰਿਸ਼ਨ ਪਏ ਹੈ, ਅੰਤ ਸਵੇ ਗਏ ਹੈ, ਹੁਣ ਤੋਂ ਇੱਕ ਰੰਬਈ।

ਗੁਰ ਸਤਿਗੁਰੂ, ਗੁਰ ਸਤਿਗੁਰੂ ਸਭ ਧਨ ਕਹੋ, ਸਭ ਧਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ।

ಅತಿ ಪ್ರೇಮ ಭಗತ್ ಮನ್ ಲೀನಾ ನಿತ್ ಬಾಜೆ.

करो कृपा प्रम चुकई मैं सुमत देहो सुंदर सगल पवन

ਅਸੀਸ ਮੁੰਡਾ ਮੈਂ ਕਹੋ ਤੇ ਜਸ ਕੈਸੇ ਹਰ ਪਾਵੇਂ ਕੇਸਨ ਨਰ ਧਾਰੇ ਹੈ ਜਬ ਹੀ ਪੂਰਨ ਰੂਪ ਹੋਏ ਹੈ ਤਬ ਹੀ ਕੇਸਨ ਨਰ ਧਾਰੇ ਹੈ ਜਬ ਹੀ।

सात जन्म कुश्ती होए मरे होए सिख

बेशिया बिखिया जुआ तजै मछली मांस ना कबहू भजै।

होकट धर्म लखो कर परमा, होकट धर्म, होकट धर्म

0: भस्म न फिरे चित।
1: डिठी हाव टंडोल हिक सुबाज ना कोई,

ਸਾਤ ਪ੍ਰਵਸ ਹੋਏ। ਸਾਤ ਸਰੂਪ ਰਿਦੇ ਜਨ ਮਾਨਿਆ, ਕਾਰਨ ਕਰਾਵਣ ਤਰ ਮੂਲ ਪਛਾਣਿਆ, ਜਾ ਕੇ ਰਿਦੇ ਵਿਸਵਾਸ ਪ੍ਰਭ ਆਇਆ, ਤਤ ਗਿਆਨ ਇਸ ਮਨ ਪ੍ਰਗਟਾਇਆ, ਭੈ ਤੇ ਨਿਰਭ ਹੋਏ ਬਸਾਨਾ, ਜਿਸ ਤੇ ਉਪਜਾ ਤਿਸ ਮਾਇਆ ਸਮਾਨਾ, ਬਸਤ ਮੈਂ ਲੈ ਬਸ ਗੜਾਈ, ਤਾਕੋ ਭਿੰਨ ਨਾ ਕਹਿਣ ਨਾ ਜਾਈ, ਬੂਝੇ ਬੂਝਣ ਹਾਰ ਬਵੇਕ, ਨਰਾਇਣ ਮਿਲੇ ਨਾਨਕ ਏਕ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੇ ਨਿਰਮ ਤਰੀਤ, ਸਾਰ ਠਾਕੁਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ, ਸੇਵਕ ਕੋ ਪ੍ਰਭ ਪਾਲਨ ਹਾਰਾ, ਸੇਵਕ ਕੀ ਰਾਖੇ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੇ, ਨਾਨਕ ਸੋ ਸੇਵਕ ਸਾਸ ਸਾਸ ਸਮਾਰੇ। ਆਪਣੇ ਜਨ ਕਾ ਪਰਦਾ ਢਾਕੇ, ਆਪਣੇ ਸੇਵਕ ਕੀ ਸਰ ਪਰ ਰਾਖੇ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰਾਖੇ, ਤਾਂ ਕਿ ਗਤ ਮੈਂ ਕੋਈ ਨਾ ਲਾਖੇ, ਪ੍ਰਭ ਕੇ ਸੇਵਕ ਕੋ ਨਾ ਪਹੁੰਚੇ, ਪ੍ਰਭ ਕੇ ਸੇਵਕ ਉੱਚੇ ਉੱਚੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ, ਜਿਕੀ ਕੀਰੀ ਮੈਂ ਕਰ ਰਾਖੇ, ਭਸਮ ਕਰ ਲੱਖ ਲਸਕਰ ਕੋਟ ਲਾਖੇ, ਜਿਸਕਾ ਸ਼ਾਸਨ ਕਾੜ ਸਾਪ, ਤਾਕੋ ਰਾਖਸ ਦੇ ਕਰ ਹਾਸ, ਮਾਨਸ ਯਤਨ ਕਰਤ ਵੋ ਭਾਂਤ, ਤਿਸ ਤੇ ਕਰਤ ਬਿਰਥੇ ਜਾਤ, ਮਾਰੇ ਨਾ ਰਾਖੇ ਅਵਰ ਨਾ ਕੋਈ, ਸਰਬ ਜੀਆਂ ਕਾ ਰਾਖਾ ਸੋਈ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲੱਖ ਬਡਾਣੀ, ਬਾਰੰਗ ਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮੰਤਨ ਧਰਪੀਏ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਹੀਂ ਦ੍ਰਿਸ਼ਟਾਇਆ, ਨਾਮ ਧਨ ਨਾਮ ਰੂਪ ਰੰਗ, ਨਾਮ ਸੁਖ ਹਰ ਨਾਮ ਕਾ ਸੰਗ, ਰਾਮ ਨਾਮ ਰਸ ਜੋ ਜਨ ਤਰਪਤਾਨੇ, ਮੰਤਨ ਨਾਮੇ ਨਾਮ ਸਮਾਨੇ, ਉੱਠ ਬੈਠ ਸੋਭਤ ਨਾਮ, ਕਹੋ ਨਾਨਕ ਜਨ ਕੇ ਸਦਕਾਮ। ਬੋਲੋ ਜਸ ਜੇਵਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀ ਦਾਤ, ਕਰੇ ਭਗਤ ਆਤਮ ਕੇ ਚਾਏ, ਪ੍ਰਭ ਆਪਣੇ ਸੋ ਰਿਹਾ ਸਮਾਏ, ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ, ਜਿਸ ਕੀ ਮਹਿਮਾ ਕੌਣ ਬਖਾਨੋ, ਜਿਸ ਕਾ ਗੁਣ ਕਹਿ ਏਕ ਨ ਜਾਣੋ, ਆਠ ਪੈਰ ਪਾ ਬਸੇ ਹਜੂਰੇ, ਕਹੋ ਨਾਨਕ ਸਹੀ ਜਨ ਪੂਰੇ, ਮਨ ਮੇਰੇ ਤਿੰਨ ਕੀ ਓਟ ਲਿਹੇ, ਮਨ ਤਨ ਆਪਣਾ ਤਿੰਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸਰਨ ਸਰਬ ਸੁਖ ਪਾਵੇ, ਤਿਸ ਕੇ ਦਰਸ ਸਭ ਪਾਪ ਮਟਾਵੇ, ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੇ ਤੂੰ ਸੇਵਾ ਲਾਗ, ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੈ ਪੂਜੋ ਸਾਧ ਫੈਰਾ ਸਰੋਕ। ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੇ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ ਅਸ਼ਟਪਦੀ, ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੇ, ਗੁਰ ਬਚਨੀ ਹਰ ਨਾਮ ਉਚਰੇ, ਸਤਿਗੁਰ ਸੇਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਟੇ, ਸਤਿਗੁਰ ਸੇਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜਭਾਗੀ ਹੈ, ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੇ, ਆਪਸ ਕੋ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੇ ਸਤ ਧਿਆਵੇ, ਮਨ ਵੇਚੇ ਸਤਿਗੁਰ ਕੇ ਪਾਸ, ਤੇ ਸੇਵਰ ਕੇ ਕਾਰਜ ਰਾ

ਨਹੀਂ ਕਿਛੁ ਭਰਮ ਸਹਿਸ ਸਿਆਣਪ ਲਿਆ ਨਾ ਜਾਈਏ ਨਾਨਕ ਐਸਾ ਗੁਰ ਬੜਭਾਗੀ ਪਾਈਏ ਸਫਲ ਦਰਸ਼ਨ ਪੇਖਤ ਪਨੀਤ ਪਰਥਤ ਚਰਨ ਗਤ ਨਿਰਮਰੀਤ ਭੇਟਤ ਸੰਗ ਰਾਮ ਗੁਣ ਰਵੇ ਪਾ ਬ੍ਰਹਮ ਕੀ ਦਰਗਹਿ ਗਵੇ ਸੁਣ ਕਰ ਬਚਨ ਕਰਨ ਅਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤੇ ਲੈ ਮਿਲਾਏ ਜੇਵਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਬਵੇਕ ਕਾਹੂ ਬੋਲ ਨਾ ਪਹੁੰਚਣ ਪ੍ਰਾਣੀ ਆਗਮ ਅਗੋਚਰ ਪ੍ਰਭ ਨਿਰਵਾਣੀ ਨਿਰਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਆਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੇ ਸਿਮਰੇ ਸਦ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਇਹ ਹਰ ਜਨ ਪਾਵੇ ਇਹੋ ਹਰ ਰਸ ਪਾਵੇ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾਹੀਂ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕੋ ਦੇ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੇ ਰਾਖੇ ਹਰ ਹਰੇਕ ਅੰਧਕਾਰ ਦੀਕ ਪ੍ਰਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁੱਖ ਤੈ ਤੇ ਨਾਸੇ ਤਪ ਤਮੈਂ ਠੰਡ ਬਰਤਾਈ ਅੰਧ ਪਿਆ ਦੁੱਖ ਨਾਠੇ ਭਾਈ ਜਨ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁ ਚੂਕਾ ਨਿਰਪਹੁ ਵਸੇ ਸਗਲ ਬਿਆਦ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮਰਾਰੀ ਥਿਥ ਪਾਏ ਚੁੱਕੇ ਭਰਮ ਗਵਨ ਸੁਰ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬੰਧ ਦੂਜਾ ਨਾਹੀ ਕੋਏ ਸਰਮ ਦਰਾਂਤਰ ਏਕੋ ਸੋਏ ਓਤ ਪੋਤ ਰਬਿਆ ਰੂਪ ਰੰਗ ਪੈ ਪ੍ਰਗਾਸ ਸਾਧ ਕੇ ਸੰਗ ਅਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਰੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਅਪਾਵ ਸਭ ਮੀਤ ਬਸਾਰੋ ਚਰਨ ਕਮਰ ਰਿਧ ਮੈਂ ਉਰਧਾਰੂ ਕਾਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਥ ਇਹ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਰਸ ਧਾਵੈ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੁਖ ਕੋ ਜਿਸ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਕ ਉਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਬ ਖਦ ਲਾਏ ਸਰਮਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੋਧੋ ਹਰ ਕੇ ਨਾਏ ਦੈਥ ਧਾਵਤ ਆ ਬੈਠਾਏ ਤਾਕੋ ਬਿਘਨ ਲਾਗੇ ਕੋਏ ਜਾ ਕੇ ਰਿਧੇ ਬਸੇ ਹਰ ਸੋਈ ਕਲ ਤਾਟੀ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਓ ਪਉ ਬਿਨ ਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਤ ਤਿਤ ਕਰ ਜਾਏ ਬਸੇ ਅਬਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾ ਗਵਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਭਾਵਨਾ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬਾਂਛਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁੱਤ ਮੀਤ ਕਟੰਬ ਅਰਬੰਤਾ ਇੰਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਸਾਰੀ ਜਿਨ ਦੀਏ
ਜਿੱਥੇ ਬੁਝ

ਇਹ ਨਾਮ ਬੇਗਾਨਾ ਨਾਮ ਬਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੇ ਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਮਿਖ ਜਾਹੇ ਆਪ ਜਪੋ ਅਵਰਹ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਦ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਵ ਗੁਣ ਗਾਵੜ ਤੇਰੀ ਉਤਰਸ ਮੈਲ ਬਿਨ ਸਜਾਏ ਹੋਮੈ ਬਿਖ ਫੈਲ ਹੋਏ ਅਚਿੰਤ ਬਸੇ ਸੁਖ ਨਾਲ ਸਾਸ ਗਰਾਸ ਹਰ ਨਾਮ ਸੰਭਾਲ ਛਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੇ ਸੱਚ ਧਨਾ ਹਰ ਪੂੰਜੀ ਸੰਚ ਕਰੋ ਬਿਹਾਰ ਇਹਾਂ ਸੁਖ ਦਰਗਾਹ ਜੈਕਾਰ ਧਰਮ ਨਿਰੰਤਰ ਏਕੋ ਦੇਖ ਕਉ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰੇ ਹੋ ਪ੍ਰਭ ਵਿਆਪ ਅਨਕ ਬਸਥਾਰ ਏਕ ਤੇ ਪੈ ਏਕ ਅਰਾਜ ਪਰਾਸ਼ਦ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਾਂ ਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਾਹਮਿਰ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤਿਰਪਤਾਨੇ ਪੂਰਨ ਪੁਰਖ ਨਹਿਣ ਡੋਲਾਨੇ ਸੋ ਪਰ ਭਰੇ ਪ੍ਰੇਮ ਰਸ ਰਾਜ ਉਪਜੇ ਚਾਓ ਸਾਧ ਕੇ ਸੰਗ ਸੋ ਪਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਦਨ ਲਿਬ ਲਾਗ ਬੜ ਭਾਗੇ ਜਪਿਆ ਪਰਮ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁੱਖ ਭਰਮ ਗਿਆ ਇਛ ਪੁੰਨੀ ਸਰਦਾ ਸਵ ਪੂਰੀ ਰੱਬ ਰਿਹਾ ਸਾਧ ਸੰਗ ਹਜੂਰੀ ਜਿਸ ਕਾ ਸਾਥਿਆ ਨੀਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੋ ਬਿਸਰੈ ਜੇ ਘਾਲ ਨਾ ਭਾਨੇ ਸੋ ਕੋ ਬਿਥਰੇ ਜੇ ਕੀਆ ਜਾਣੇ ਸੋ ਕੋ ਬਿਛਰੇ ਜਿਨ ਸਭ ਕਿਛ ਦੀਆ ਸੋ ਕੋ ਬਿਸਰੇ ਜੇ ਜੀਵਨ ਜੀਆ ਸੋ ਕੋ ਬਿਸਰੈ ਜੇ ਅਗਨ ਮੈਂ ਰਾਖੇ ਗੁਰ ਪ੍ਰਸਾਦ ਕੋ ਬਿਰਲਾ ਲਾਖੇ ਸੋ ਕੋ ਬਿਸਰੇ ਜੇ ਬਿਖਤੇ ਕਾਢੈ ਜਨਮ ਜਨ ਕਾ ਟੂਟਾ ਗਾਢੇ ਗੁਰਪੂਰੇ ਤਦ ਇਹ ਬਿਝਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹ ਨਾਮ ਜਪਾਵੋ ਭਗਤ ਭਾਏ ਧਰੀਏ ਸੰਸਾਰ ਬਿਨ ਭਗਤੀ ਤਨ ਹੋਸ਼ੀ ਸ਼ਾਰ ਸਰਬ ਕਲਿਆਣ ਸੁਖ ਨਿਦ ਨਾਮ ਮੂਰਤ ਜਾਤ ਪਾਵੇ ਬਸਰਾਮ ਸਗਲ ਦੁੱਖਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੋ ਸੁਭਾਓ ਨੇਤਰੋ ਪੇਖ ਦਰ ਸੁਖ ਹੋਏ ਮਨ ਵੇਸੇ ਸਾਧ ਚਰਨ ਤੋਏ ਭਗਤ ਜਨਾ ਕੇ ਮੰਤਨ ਰੰਗ ਪਹਿਲਾ ਕਉ ਪਾਵੇ ਸੰਗ ਏਕ ਬਸ ਦੀਜੇ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਖਸੰਦ ਦੀਨ ਦਿਆਲ ਭਗਤ ਬਚਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋ ਹੋਏ ਪਨੀਤ ਭਗਤ ਭਾਏ ਲਾਵੇ ਮਨ ਹੀਤ ਹਮ ਨਿਰਗੁਣੀ ਆਰ ਨੀਚ ਅਜਾਨ ਨਾਂਗ ਤੁਮਰੀ ਸਰਨ ਪੁਰਖ ਭਗਵਾਨ ਸਰਬ ਬਿਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬੋ ਭੋਜਨ
ਕੱਪ ਸੰਗੀਤ ਰਤਨਾ ਜਪਤੀ ਹਰ ਹਰਨੀਤ ਭਲੀ ਸੁਕਰਨੀ ਸੋਭਾ ਧਨਵੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਹ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਏਕ ਸ਼ਨਾ ਦ੍ਰਿਸ਼ਟੇਤਾ ਪਾਪਨ ਤਪ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸਕਾ ਬਾਰਨ ਚੇਹਨ ਨਾ ਜਾਪਤ ਤਬ ਹਰ ਕ ਸੋਖੋ ਕਿਸੇ ਵਿਆਪਤ ਜਬ ਆਪਨ ਆਪ ਆਪ ਪਰ ਬ੍ਰਹਮ ਤਾ ਮੋਹ ਕਾਂਥਤ ਹੋਵਦ ਪਰਮ ਆਪਨ ਖੇਲਾ ਬਰਤੀਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਦ ਪ੍ਰਭ ਕੇਵਲ ਧਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਨੀ ਜਬ ਏਕੇ ਹਰ ਆਗਮ ਅਪਾਰ ਤਬ ਨਰਕ ਸਵਰਗ ਕੌਣ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਾ ਸਿਵ ਸਖਤ ਕਹੋ ਕਿਤ ਠਾਏ ਜਬ ਆਪਹਿ ਆਪ ਆਪਣੀ ਜੋਤ ਧਰੇ ਤਾ ਕਵਨ ਡਰ ਕਵਨ ਕਤ ਡਰੇ ਆਪਣ ਚਲ ਤਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਨਾਸੀ ਸੁਖ ਆਪਣ ਆਸਨ ਤੈ ਜਨ ਮਨ ਕੋ ਕਹਾ ਬਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਖੁਸ਼ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਛ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਵਾਧੇ ਆਪਣ ਆਪ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛੇਦਰ ਲਗਤ ਕਹੋ ਕੀਸ ਜੈ ਜੋਤ ਰੂਪੀ ਜੋਤ ਸੰਗ ਸਮਾਵੇ ਤਾਂ ਕਿਸੇ ਭੁੱਖ ਕਵਨ ਤਰਪਤਾਵੇ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕ ਨਾਹੀ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਾਂ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜਾਂ ਸਰਬ ਕਲਾ ਆਪੇ ਪ੍ਰਵੀਨ ਤੈ ਬੇਦ ਕਤੇਵ ਕਹਾਂ ਕੋ ਚੀਨ ਜਬ ਆਪਣ ਆਪ ਆਪ ਉਰਧਾਰੇ ਤੋ ਸਗਨ ਆਪ ਸਗਨ ਕਹਾਂ ਵਿਚਾਰੇ ਆਪਣ ਉੱਚ ਆਪਣ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਦਮਾਦ ਨਾਨਕ ਆਪਣੀ ਗਤ ਜਾਣੋ ਆਪ ਜੇ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸੇ ਵਿਆਪ ਸਮਾਇਆ ਆਪਸ ਕੋ ਆਪੇ ਦੇਸ ਤਿਹ ਗੁਣ ਕਾ ਨਾਹੀ ਪਰਵੇਸ ਜਾਂ ਏਕਾ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਆਪਣ ਆਪ ਆਪ ਪਤਿਆਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ ਬਹੁ ਬਿਆੰਤ ਉਚਿਤ ਉੱਚਾ ਨਾਨਕ ਆਪਸ ਕੋ ਆਪੇ ਪੂੰਚਾ ਜਾਂ ਆਪ ਰਚਿਓ ਪ੍ਰਪੰਚ ਅਕਾਰ ਤਿਹ ਗੁਣ ਮੈਂ ਕਿਨੋ ਵਿਸਤਾਰ ਪਾਪ ਹੁਣ ਤਾਂ ਭਈ ਕਹਾਵਤ ਕੋਰ ਨਰਕ ਕੋਰ ਸੁਗਮ ਵਿਛਾਵਤ ਆਲ ਜਾਲ ਮਾਇਆ ਜੰਜਾਲ ਹੋਮੈ ਮੋਹ ਭਰਮ ਪੈ ਪਾਰ ਸੁਖ ਦੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਵਖਿਆਨ ਆਪਣ ਖੇਲ ਆਪ ਕਰ ਦੇਖੇ ਖੇਲ ਸਕੋਚੇ ਤੋਂ ਨਾਨਕ ਏਕੇ ਜਾਂ ਅਭਗਤ ਭਗਤ ਹੈ ਆਪ ਜਾਂ ਪਸਰੇ ਪਸਾਰ ਸੰਤ ਪ੍ਰਤਾਪ ਦੋਹੂੰ ਪਾ ਕੇ ਆਪੇ ਧਨੀ ਉਨਕੀ ਸੋਭਾ ਉਨੂ ਬਣੀ ਆਪੇ ਕੌਤਕ ਕਰੇ ਆਨੰਦ ਚੋਜ ਆਪੇ ਰਸ ਭੋਗਨ ਨਿਰਯੋਗ ਜਿਸ ਭਾਵੇ ਤਿਸ ਆਪਣ ਨਾਇ ਲਾਵੇ ਜਿਸ ਭਾਵੇ ਤਿਸ ਖੇਲ ਖਿਲਾਵੇ ਬੇਸੁਮਾਰ ਅਥਾਹ ਅਗਣਤ ਅਤੋਲੇ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੇ ਆਪ ਸੁਣਨੇ ਹਾਰ ਆਪੇ ਏਕ ਆਪ ਵਿਸਤਾਰ ਜਾਥ ਭਾਵੇ ਤਾਂ ਸ੍ਰਿਸ਼ਟ ਭਾਏ ਆਪਣੇ ਭਾਣੇ ਲੈ ਸੁਮਾਏ ਤੁਭ ਤੇ ਭੈਣੇ ਕੁਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜਿਵ ਆਪ ਬਜਾਏ ਸੱਚ ਨਾਮ ਸੂਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸਕਾ ਜੇਤਾ ਜੀ ਜੰਤਰ ਸਭ ਤਾ ਕੇ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੇ ਸੋ ਮੂਆ ਜਿਸ ਮਨੋ ਬਸਾਰੇ ਤਿਸ ਤਜ ਅਵਰ ਕਾਂ ਕੋ ਜਾਏ ਸਭ ਥਰ ਏਕ ਨਿਰੰਜਨ ਰਾਏ ਜੀ ਕੇ ਯੁਗ ਜਾਗੇ ਸਭ ਹਾਥ ਅੰਤਰ ਬਾਥ ਜਾਨੋ ਸਾਥ ਗੁਣ ਨਿਆਨ ਗੁਣ ਨਿਧਾਨ ਬੇਅੰਤ ਭਾਰ ਨਾਨਕ ਦਾਸ ਸਦਾ ਬਲਿਹਾਰ
ਪੂਰਨ ਪੂਰ ਹੈ ਦਿਆਲ, ਸਭ ਉੱਪਰ ਹੋਵਨ ਕਿਰਪਾਲ। ਆਪਣੇ ਕਰਤਵ ਜਾਣੇ ਆਪ, ਅੰਤਰ ਜਾਮੇ ਰਿਹੋ ਵਿਆਪ। ਪ੍ਰਤ ਪਾਲੇ ਜੀਅਨ ਬਹੁ ਭਾਂਤ, ਜੋ ਜੋ ਰਚਿਓ ਸੋ ਤਿਸੇ ਧਿਆਤ। ਤਿਸ ਭਾਵੇ ਤਿਆ ਲੈ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਰ ਨਾਨਕ ਇੱਕ ਜਾਣਿਆ। ਜਨ ਲਾਗਾ ਹਰ ਏਕ ਨਾਏ, ਜਿਸ ਕੀ ਆਸ ਨ ਬਿਰਥੀ ਜਾਏ। ਸੇਵਕ ਕੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ। ਬੰਧਨ ਤੋਰ ਭੈ ਨਿਰਵੈਰ, ਆਂਦਨ ਪੂਜੇ ਗੁਰ ਕੇ ਪੈਰ। ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪਰ ਆਪੇ ਮੇਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਓ ਪਰ ਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਖਾ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਨ ਕਾਹਿ ਸਮਾਓ। ਆਠ ਪਹਿਰ ਪ੍ਰਾਪੇਖੋ ਨੇਰਾ, ਮਿਟੇ ਅਗਿਆਨ ਬਿਨਸੇ ਅੰਧੇਰਾ। ਸੁਣ ਉਪਦੇਸ਼ ਹਿਰਦੇ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਹਲਦ ਪਲ ਦੋ ਲੇਹੋ ਸਵਾਰ, ਰਾਮ ਨਾਮ ਅੰਤਰ ਉਰਧਾਰ। ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੇ ਤਿਸ ਸਾਚ ਪ੍ਰੀਖਿਆ। ਮੰਤ ਨਾਮ ਜਪੋ ਲਿਵ ਲਾਏ, ਦੁੱਖ ਦਰਦ ਮਨ ਤੇ ਪਹੁ ਜਾਏ। ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਵੇ ਖੇਪ ਤੁਮਾਰੀ। ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬੁਰ ਨਾ ਆਵੇ ਜਾਏ। ਤਿਸ ਤੇ ਦੂਰ ਕਹਾਂ ਕੋ ਜਾਏ, ਉਪਰੇ ਰਾਖਣ ਹਾਰ ਧਿਆਏ। ਨਿਰਭਉ ਜਪੇ ਸਗਲ ਪਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ। ਜਿਸ ਪ੍ਰਭ ਰਾਖੇ ਤਿਸ ਨਾਹੀ ਦੁੱਖ, ਨਾਮ ਜਪਤ ਮਨ ਹੋਪਤ ਸੁਖ। ਚਿੰਤਾ ਜਾਏ ਮਿਟੇ ਅਹੰਕਾਰ, ਤੇ ਜਨ ਕੋ ਕੋਏ ਨਾ ਪਹੁੰਚਣ ਹਾਰ। ਸ਼ਹਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖ ਉਦਰ ਸ੍ਰੇਸ਼ਟ। ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੇ ਸੋ ਹੋਤ ਨਿਹਾਲ, ਤਾ ਕੇ ਨਿਕਟ ਨਾ ਆਵਤ ਕਾਲ। ਅਮਰ ਭੈ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਸਲੋਕ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ ਅਸ਼ਪਦੀ। ਸੰਤ ਸੰਗ ਅੰਤ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਿਮਿਗਰੀ ਇੱਕ ਘਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਏ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਸਰਾਮ। ਸੁਨ ਸਮਾਦ ਅਹਿਨਤ ਤਹਿ ਨਾਦ, ਕਹਿਣ ਨ ਜਾਈ ਅਚਰਜ ਬਿਸਮਾਦ। ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘੜ ਘੜ ਵਿਆਪ ਰਿਹਾ ਭਗਵੰਤ। ਧਰਨ ਮੈਂ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਨ ਤਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬਸੰਤਰ ਮਾਹੇ, ਚਾਰ ਕੁੰਟ ਜਾ ਦਿਸੇ ਸਮਾਏ। ਤਿਸ ਤੇ ਬਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ। ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀਰ ਸੂਰ ਨਖਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬ ਹੁਣ ਡੋਲੇ। ਸਰਬ ਕਲਾ ਕਰ ਖੇਲੇ ਖੇਲ, ਮੋਲ ਨਾ ਪਾਈਏ ਗੁਣੇ ਅਮੋਲ। ਸਰਬ ਜੋਤ ਮੈਂ ਜਾ ਕੀ ਜੋਤ, ਧਾਰਿਓ ਸਵਾਮੀ ਓਤ ਪੋਤ। ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਹੈ ਵਿਸਵਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੇ ਹਿਰਦੇ ਸਭ ਧਰਮ। ਸੰਤ ਜਨਾ ਸੁਨੇ ਸੁਭ ਬਚਨ, ਸਰਵ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਏ ਸੁਖਮਾਨੇ, ਕਰਨ ਕਰਾਵਨ ਹਾਰ ਪ੍ਰਭ ਜਾਣੇ। ਅੰਤਰ ਵਸੇ ਬਾਰ ਪੀ ਉਹੀ, ਨਾਨਕ ਦਰਸ਼ਨ ਦੇਖ ਸਮੋਹੀ। ਆਪ ਸਤ ਕੀਆ ਸਭ ਸਤ, ਤਿਸ ਭਵ ਤੇ ਸਗਲੀ ਉਤਪਤ। ਤਿਸ ਭਾਵੇ ਤਾਂ ਕਰੇ ਵਿਸਥਾਰ, ਤਿਸ ਭਾਵੇ ਤਾਂ ਇੱਕ ਅੰਕਾਰ। ਅਨਕ ਕਲਾ ਲਖੀ ਨਾ ਜਾਏ, ਜਿਸ ਭਾਵੇ ਤਿਸ ਲੈ ਮਿਲਾਏ। ਕਵਨ ਨਿਕਟ ਕਵਨ ਕਹੀਏ ਦੂਰ, ਆਪੇ ਆਪ ਆਪ ਭਰਪੂਰ। ਅੰਤਰਗਤ ਜਿਸ ਆਪ ਜਨਾਏ, ਨਾਂਗ ਤਿਸ ਜਨ ਆਪ ਬਜਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ। ਸਗਲ ਸਮੱਗਰੀ ਜਾ ਕਾ ਤਨਾ, ਆਪਨ ਜਸ
ਆਪ ਹੀ ਸੁਣਾ ਆਵਨ ਜਾਨ ਇੱਕ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੇ ਮਦ ਅਲਿਪਤੋ ਰਹੇ ਜੋ ਕੁਛ ਕਰਨਾ ਸੁਭਾ ਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਂਗ ਜਨ ਭਾਵੇ ਤਾਂ ਲੈ ਸੁਮਾਏ ਇਸ ਤੇ ਹੋਏ ਸੋ ਨਾਹੀਂ ਬੁਰਾ ਔਰੇ ਕਹੋ ਕਿਨੇ ਕਿਛ ਕਰਾ ਆਪ ਭਲਾ ਕਰਤੂਤ ਅਤ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗ ਰਾਚ ਤਾਂ ਕਿ ਗਤਮਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਤਿਸ ਸਦਾ ਸੁਖ ਹੋਏ ਆਪ ਮਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸੇ ਭਗਵੰਤ ਧਨ ਧਨ ਧਨ ਜਾਣਿਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਹਿਓ ਸੁਆਉ ਜਨ ਕੇ ਸੰਗ ਚਿੱਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਹਿ ਜਨ ਕੋ ਸਦਾ ਨਮਸਕਾਰ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਹਿ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਪਰੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾਕੀ ਧੂੜ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰਲੇ ਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਵਮਾਨ ਸਤਸੰਗੀ ਜਨੋ ਸੇਵਕ ਸ਼ਰਧਾਲੂ ਪਰਿਵਾਰ, ਸਾਡੀ ਅਤਿ ਸਤਿਕਾਰਯੋਗ ਸਰਦਾਰ ਮੱਖਣ ਸਿੰਘ ਸ਼ੇਰਗਿੱਲ, ਬੀਬੀ ਬਲਜੀਤ ਕੌਰ, ਉਹ ਆਪਣੀ ਪੁੱਤਰੀ ਅੰਮ੍ਰਿਤ ਕੌਰ ਦੇ 16ਵੇਂ ਜਨਮਦਿਨ ਦੀ ਖੁਸ਼ੀ ਅੰਦਰ ਸਮੁੱਚੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਗੁਰੂ ਹਜ਼ੂਰੀ ਅੰਦਰ ਪਹੁੰਚੇ ਨੇ। ਉਹ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਦਿੱਤੀਆਂ ਹੋਈਆਂ ਦਾਤਾਂ ਦਾ ਧੰਨਵਾਦ ਸ਼ੁਕਰਾਨਾ ਕਰਦਿਆਂ ਸੁਖਮਨੀ ਸਾਹਿਬ ਦੇ ਪਾਠ ਦੇਗ ਲੰਗਰਾਂ ਦੀ ਸੇਵਾ ਲਈ ਹੈ। ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ, ਮਿਹਰ ਕਰਦੇ ਨੇ, ਕਿਰਪਾ ਕਰਦੇ ਨੇ, ਕਹਿਣ ਲੱਗੇ ਇਹ ਬੰਦਿਆ, ਜੇ ਤੇਰਾ ਕਿਸੇ ਨੇ ਕੁਝ ਸਵਾਰਿਆ ਉਹਨੂੰ ਚੇਤੇ ਰੱਖੀ ਭੁਲਾਵੀ ਨਾ, ਤੇ ਜੇ ਤੂੰ ਕਿਸੇ ਦਾ ਕੁਝ ਸਵਾਰਿਆ ਉਹਨੂੰ ਚੇਤੇ ਨਾ ਰੱਖੀ ਭੁਲਾ ਦੇ। ਗੱਲ ਗਹਿਰਾਈ ਨਾਲ ਸਮਝਣ ਵਾਲੀ ਹੈ। ਜੇ ਤੇਰਾ ਕਿਸੇ ਨੇ ਕੁਝ ਸਵਾਰਿਆ ਉਹਨੂੰ ਚੇਤੇ ਰੱਖੀ ਭੁਲਾਵੀ ਨਾ। ਕਿਉਂ ਜੀ? ਕਿਉਂਕਿ ਭੁਲਾਉਣ ਵਾਲਾ ਅਕਿਰਤਕਨ ਹੁੰਦਾ, ਤੇ ਅਕਿਰਤਕਨ ਮਾਲਕ ਦੇ ਦਰ ਤੇ ਪ੍ਰਵਾਨ ਨਹੀਂ। ਇੱਥੇ ਪੜ੍ਹਦੇ ਹਾਂ, ਕਿਰਤਕਨਾ ਹਰ ਬਿਸਰਿਆ ਜੋਨੀ ਪਰਮੇਤ। ਸਮਾਂ ਨਹੀਂ, ਕਿਰਤਕਨਾ ਦੇ ਸਿਰਲੇਖ ਹੇਠਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 2 ਵਾਰਾਂ ਕਲਮਬੰਦ ਕੀਤੀਆਂ ਨੇ। ਉਹ ਕਹਿਣ ਲੱਗੇ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਕੋਟ ਗੜ੍ਹ ਘਰ ਬਾਰ ਦਿਸੰਦੇ। ਧਰਤੀ ਨੇ ਪੁਕਾਰ ਕੀਤੀ, ਕਹਿਣ ਲੱਗੀ ਮੈਨੂੰ ਕਿਸੇ ਦਾ ਭਾਰ ਨਹੀਂ, ਵੱਡੀਆਂ ਵੱਡੀਆਂ ਬਿਲਡਿੰਗਾਂ ਦਾ, ਵੱਡੇ ਵੱਡੇ ਘਰਾਂ ਦਾ ਕਿਸੇ ਚੀਜ਼ ਦਾ ਭਾਰ ਨਹੀਂ, ਬਸ ਇੱਕ ਗੱਲ ਦਾ ਭਾਰ ਹੈ, ਇਹ ਮਾਲਕ ਵਾਹਿਗੁਰੂ ਜਿਹੜਾ ਤੈਨੂੰ ਭੁਲਾ ਦਿੰਦਾ, ਤੈਨੂੰ ਯਾਦ ਨਹੀਂ ਰੱਖਦਾ, ਚੇਤੀ ਨਹੀਂ ਰੱਖਦਾ, ਉਹਦਾ ਭਾਰ ਹੈ। ਕਹਿਣ ਲੱਗੇ, ਜੇ ਤੀਰਾ ਕਿਸੇ ਨੇ ਕੁਝ ਸਵਾਰਿਆ ਉਹਨੂੰ ਚੇਤੀ ਰੱਖੀ ਭੁਲਾਵੀ ਨਾ, ਜੇ ਤੂੰ ਕਿਸੇ ਦੇ ਕੰਮ ਆਇਆ ਡਿੱਗੇ ਨੂੰ ਗੱਲ ਆਇਆ, ਕਹਿਣ ਲੱਗੇ ਚੇਤੇ ਨਾ ਰੱਖੀ ਭੁਲਾ ਦੀ। ਕਿਉਂ ਜੀ? ਚੇਤੇ ਰੱਖਣ ਨਾਲ ਮਨ ਵਿੱਚ ਅਹੰਕਾਰ ਪੈਦਾ ਹੁੰਦਾ। ਜਿੱਥੇ ਕਿਰਤਕਨ ਪਰਿਵਾਰ ਨੇ ਉੱਥੇ ਅਹੰਕਾਰੀ ਕਿਹੜਾ ਮਾਲਕ ਦੇ ਦਰ ਤੇ ਪ੍ਰਵਾਨ? ਨਿੱਤ ਪੜ੍ਹਦੇ ਹਾਂ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਹਰ ਜੀਓ ਅਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੇ। ਇੱਥੇ ਅਹੰਕਾਰ ਮਾਲਕ ਨੂੰ ਚੰਗਾ ਨਹੀਂ ਲੱਗਦਾ, ਪਾਉਂਦਾ ਨਹੀਂ। ਕਹਿਣ ਲੱਗੇ, ਸੇਵਾ ਤੇ ਸਿਮਰਨ ਕਰੀ, ਅਕਾਊਂਟ ਨਾ ਖਿਲਾਉਂਦਾ ਫਿਰੀ, ਦੱਸਦਾ ਨਾ ਫਿਰੀ ਜਣੇ ਖੜੇ ਨੂੰ। ਉਹ ਮਾਲਕ ਵਾਹਿਗੁਰੂ ਪਰਮਾਤਮਾ ਦਾ ਧੰਨਵਾਦ ਤੇ ਸ਼ੁਕਰਾਨਾ ਕਰੀ, ਜਿਹਨੇ ਸੋਹਣੀ ਜ਼ਿੰਦਗੀ ਬਖਸ਼ਿਸ਼ ਕਰਕੇ ਦਿੱਤੀ ਹੈ। ਸੁਖਮਨੀ ਸਾਹਿਬ ਦਾ ਪਾਠ ਸਰਵਣ ਕੀਤਾ ਹੈ, 4ਵੇਂ ਸਲੋਕ ਅੰਦਰ ਹੀ ਉਹ ਸਮਝਾਉਂਦੇ ਨੇ। ਕਹਿਣ ਲੱਗੇ, ਨਿਰਗੁਣੀ ਆ ਰਿਹਾ ਅੰਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ। ਅੱਗੇ ਫਿਰ ਸਮਝਾਇਆ ਕੱਲੀ ਕੱਲੀ ਗੱਲ, ਕਹਿਣ ਲੱਗੇ, ਰਮਈਆ ਕੀ ਗੁਣਚੀਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ, ਗਰਭਗਨ ਮੈਂ ਜਨੇ ਉਭਾਰਿਆ। ਅੱਗੇ ਫਿਰ ਅਗਲੇ ਸਲੋਕ ਅੰਦਰ ਇਹੀ ਉਹ ਕਿਹਾ, ਕਹਿਣ ਲੱਗੇ, ਦੇਨ ਹਾਰ ਪ੍ਰਭ ਛੋੜ ਕੇ ਲੱਗ ਗਏ ਅਣ ਸਵਾਏ, ਜਿਹਨੇ ਇੰਨਾ ਕੁਛ ਤੈਨੂੰ ਦਿੱਤਾ ਹੈ ਬਖਸ਼ਿਸ਼ ਕਰਕੇ, ਸੋਹਣੀ ਜ਼ਿੰਦਗੀ ਦਿੱਤੀ ਹੈ, ਉਹਨੂੰ ਭੁਲਾਈ ਨਾ, ਚੇਤੇ ਰੱਖੀ, ਉਹਦਾ ਧੰਨਵਾਦ ਕਰਿਆ ਕਰ। ਇਹ ਦਾਤਾਂ ਜਿਹੜੀਆਂ ਨੇ, ਇਹ ਮਾਲਕ ਵਾਹਿਗੁਰੂ ਪਰਮਾਤਮਾ ਦੇ ਹੱਥ ਵਿੱਚ ਨੇ, ਬੰਦੇ ਵਿੱਚ ਨਹੀਂ। ਮਾਨਸ ਦਾਤ ਨਾ ਹੋਵੇ, ਤੂੰ ਦਾਤਾ ਸਾਰਾ ਬੰਦੇ ਦੇ ਹੱਥ ਨਹੀਂ, ਉਹ ਮਾਲਕ ਵਾਹਿਗੁਰੂ ਪਰਮੇਸ਼ਵਰ ਪਰਮਾਤਮਾ ਦੇ ਹੱਥ ਵਿੱਚ। ਕਹਿਣ ਲੱਗੇ, ਮਨ ਵਿੱਚ ਅਹੰਕਾਰ ਆਏਗਾ, ਤੂੰ ਰੱਬ ਦਾ ਸ਼ਰੀਕ ਬਣ ਬੈਠੇਗਾ। ਇਹ ਸਾਰੇ ਪਦਾਰਥ ਉਹ ਮਾਲਕ ਵਾਹਿਗੁਰੂ ਪਰਮੇਸ਼ਵਰ ਪਰਮਾਤਮਾ ਨੇ ਤੈਨੂੰ ਵਰਤਣ ਨੂੰ ਦਿੱਤੇ ਨੇ, ਇਹ ਇੱਦਾਂ ਨੇ। ਕਹਿਣ ਲੱਗੇ, ਜੇ ਭਾਵੇਂ ਤੇਰੀ ਹੈ ਖੀਸਾ ਭਾਵੇਂ ਤੇਰਾ, ਇਹਦੇ ਵਿੱਚ ਜਿੰਨੇ ਪਦਾਰਥ ਵਰਤੋਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਨੇ। ਨਲਕਾ ਭਾਵੇਂ ਤੇਰੇ ਘਰ ਲੱਗਾ, ਪਰ ਪਾਣੀ ਤੇ ਮਾਲਕ ਵਾਹਿਗੁਰੂ ਪਰਮਾਤਮਾ ਦਾ ਦਿੱਤਾ ਆ ਰਿਹਾ। ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ, ਕਹਿਣ ਲੱਗੇ, ਉਹ ਮਾਲਕ ਵਾਹਿਗੁਰੂ ਪਰਮਾਤਮਾ ਧੰਨਵਾਦ ਕਰਿਆ ਕਰ। 2 ਤਰ੍ਹਾਂ ਦੇ ਮਨੁੱਖ ਹੁੰਦੇ ਨੇ, ਇੱਕ ਮਨਮੁੱਖ ਸੁਭਾਅ ਦੇ, ਗੁਰਮੁਖ ਸੁਭਾਅ ਦੇ। ਮਨਮੁੱਖ ਬੰਦੇ ਇੱਦਾਂ ਦੇ ਹੁੰਦੇ ਨੇ, ਕਹਿਣ ਲੱਗੇ, ਜਿੰਨੀਆਂ ਵੀ ਦਾਤਾਂ ਪ੍ਰਾਪਤ ਕਰਦਾ ਉਹਦਾ ਮੁੱਖ ਜਿਹੜਾ ਮਨ ਵੱਲ ਹੁੰਦਾ, ਮਨ ਜੋ ਕਹਿੰਦਾ ਉਹ ਕਰਦਾ। ਦੇਣ ਦੇ ਥਾਂ ਉਹ ਦਿੱਤਾ ਚੰਗਾ, ਮਨਮੁੱਖ ਐਸਾ ਜਾਣੀਏ, ਦਾਤ ਪਿਆਰੀ ਵਿਸਰਿਆ ਦਾਤਾਰਾ, ਉਹਨੂੰ ਦੇਣ ਵਾਲਾ ਦਾਤਾਰ ਪਰਮਾਤਮਾ ਭੁੱਲ ਜਾਂਦਾ। ਜਿਹੜੀ ਵੀ ਦਾਤ ਹੈ, ਘਰ ਬਾਰ, ਪੁੱਤਰ ਧੀਆਂ, ਧਨ ਦੌਲਤ, ਮਹਿਲ ਮਾੜੀਆਂ, ਉਹ ਚੰਗੀਆਂ ਲੱਗਦੀਆਂ, ਦੇਣ ਵਾਲਾ ਚੰਗਾ ਨਹੀਂ ਲੱਗਦਾ। ਇਸ ਲਈ ਪਾਤਸ਼ਾਹ ਜੀ ਨੇ ਸਮਝਾਇਆ, ਕਹਿਣ ਲੱਗੇ, ਪਦਾਰਥ ਛੱਕ ਕੇ, ਪ੍ਰਸ਼ਾਦਾ ਛੱਕ ਕੇ ਉਹਨੂੰ ਕਿਹਾ ਕਰ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਨਾ।
ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨੇ ਕਹਿਣ ਲੱਗੇ ਦੂਸਰੇ ਆ ਗੁਰਮੁਖ ਸਭਾ ਦੇ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੁੰਦਾ ਹੈ ਕੋਈ ਵੀ ਚੀਜ਼ ਪ੍ਰਾਪਤ ਹੋਏ ਉਹ ਗੁਰੂ ਨਾਨਕ ਪਾਤਸ਼ਾਹ ਦੋਨੋਂ ਹੱਥ ਜੋੜ ਕੇ ਧੰਨਵਾਦ ਕਰਦੇ ਆ, ਮਾਲਕਾ ਮੇਰੀ ਔਕਾਤ ਨਹੀਂ ਸੀ ਤੂੰ ਝੋਲੀ ਵਿੱਚ ਮੇਰੇ ਪਾ ਦਿੱਤਾ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਛੋਟੀ ਜਿਹੀ ਗਾਥਾ ਕਿ ਸਮਾਪਤੀ ਆਨੰਦ ਸਾਹਿਬ ਦਾ ਪਾਠ ਪੜ੍ਹਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਉਂਟਾ ਸਾਹਿਬ ਦੀ ਘਟਨਾ ਜਮਨਾ ਦੇ ਕੰਢੇ ਸੈਰ ਕਰ ਲਏ, ਨਾਲ ਸਿੱਖ ਸੇਵਕ ਪਾਤਸ਼ਾਹ ਜੀ ਤੁਰੇ ਜਾ ਰਹੇ ਨੇ। ਸਤਿਗੁਰੂ ਪਾਤਸ਼ਾਹ ਜੀ ਦੇ ਹੱਥ ਵਿੱਚ ਛੋਟੀ ਜਿਹੀ ਸਫੈਦ ਰੰਗ ਦੀ ਵੱਟੀ ਹੈ, ਤਾਂ ਨੂੰ ਉਛਾਲਦੇ ਨੇ ਕਦੀ ਸੱਜੇ ਕਦੀ ਖੱਬੇ ਕਦੀ ਸੱਜੇ ਕਦੀ ਖੱਬੇ। ਪਾਤਸ਼ਾਹ ਜੀ ਨੇ ਵੱਟੀ ਨੂੰ ਤਾਂ ਨੂੰ ਉਛਾਲ ਲਿਆ ਨਾਲ ਜਮਨਾ ਦੇ ਕੰਢੇ, ਉਹ ਵੱਟੀ ਹੱਥ ਵਿੱਚ ਨਹੀਂ ਪਕੜੀ, ਜਮਨਾ ਵਿੱਚ ਡਿੱਗ ਗਈ, ਵੱਟੀ ਪੱਥਰ ਦੀ ਭਾਰੀ ਹੋਣ ਕਰਕੇ ਡੁੱਬ ਗਈ। ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ ਭਾਈ ਸਾਡੇ ਹੱਥ ਵਿੱਚ ਵੱਟੀ ਸੀ ਜੀ। ਹਜ਼ੂਰ ਪਾਤਸ਼ਾਹ ਪਿਆਰੇ ਦਇਆ ਸੰਗਲ ਵਿੱਚ ਪੱਲਾ ਕੇ ਪਾ ਕੇ ਕਹਿਣ ਲੱਗੇ, ਮਹਾਰਾਜ ਵੱਟੀ ਤੁਹਾਡੇ ਹੱਥ ਵਿੱਚ ਸੀ। ਪਾਤਸ਼ਾਹ ਜੀ ਹੱਥ ਦੀ ਪਕੜ ਵਿੱਚ ਨਹੀਂ ਆਈ, ਪਾਣੀ ਵਿੱਚ ਡਿੱਗ ਗਈ ਹੈ, ਭਾਰੀ ਹੋਣ ਕਰਕੇ ਡੁੱਬ ਗਈ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਪਿਆਰੇ ਨੰਦ ਲਾਲ ਜੀ ਹਜ਼ੂਰ ਗਲ ਵਿੱਚ ਪੱਲਾ ਪਾ ਕੇ ਦੋਨੋਂ ਹੱਥ ਜੁੜ ਕੇ ਪਾਤਸ਼ਾਹ ਜੀ ਕਹਿਣ ਲੱਗੇ, ਵੱਟੀ ਸਾਡੇ ਹੱਥ ਵਿੱਚ ਸੀ, ਤੁਸੀਂ ਸੁਣਿਆ ਪਾਤਸ਼ਾਹ ਜੀ ਸੁਣਿਆ ਵੱਟੀ ਤੁਹਾਡੇ ਹੱਥ ਵਿੱਚ ਸੀ। ਇਹਨਾਂ ਕਿਹਾ ਵੀ ਭਾਰੀ ਹੋਣ ਕਰਕੇ ਹੱਥ ਵਿੱਚ ਪਕੜ ਨਹੀਂ ਆਈ, ਭਾਰੀ ਹੋਣ ਕਰਕੇ ਪਾਣੀ ਵਿੱਚ ਡੁੱਬ ਗਈ ਹੈ ਪਾਤਸ਼ਾਹ ਜੀ, ਠੀਕ ਹੈ, ਪਰ ਮੈਂ ਤਾਂ ਇਹ ਗੱਲ ਨੂੰ ਜਾਣਦਾ ਜਿਹੜੀ ਵੱਟੀ ਤੁਹਾਡੇ ਹੱਥ ਵਿੱਚ ਸੀ, ਕਦੀ ਸੱਜੇ ਕਦੀ ਖੱਬੇ ਤਾਂ ਨੂੰ ਉਛਾਲਦੇ ਸੀ, ਮਹਾਰਾਜ ਜਿੰਨੀ ਦੇਰ ਤੁਹਾਨੂੰ ਹੱਥ ਵਿੱਚ ਸੀ ਉਹ ਮੌਜ ਵਿੱਚ ਸੀ, ਉਹ ਆਨੰਦ ਵਿੱਚ ਸੀ, ਜਿਉਂ ਹੀ ਪਾਣੀ ਵਿੱਚ ਡਿੱਗੀ ਉਹ ਡੁੱਬ ਗਈ ਹੈ ਪਾਤਸ਼ਾਹ ਜੀ। ਜਿਹੜੇ ਜੀਵ ਤੇਰੇ ਚਰਨਾਂ ਨਾਲ ਜੁੜੇ ਰਹਿੰਦੇ ਨੇ ਉਹ ਆਨੰਦ ਵਿੱਚ ਰਹਿੰਦੇ ਨੇ, ਜਿਹੜੇ ਤੇਰੇ ਨਾਲ ਟੁੱਟ ਗਏ ਉਹ ਅੱਜ ਵੀ ਡੁੱਬੇ ਉਹ ਕੱਲ੍ਹ ਵੀ ਡੁੱਬੇ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਪਰਿਵਾਰ ਨੂੰ ਇਸੇ ਤਰ੍ਹਾਂ ਦਰ ਕਰਨ ਨਾਲ ਪਿਆਰ ਦਰ ਕਰਨ ਨਾਲ ਜੁੜੇ ਰੱਖਣ, ਸਾਡੇ ਅਤਿ ਸਤਿਕਾਰਯੋਗ ਸਰਦਾਰ ਮੱਖਣ ਸਿੰਘ ਬੀਬੀ ਬਲਜੀਤ ਕੌਰ ਰੋਜ਼ਾਨਾ ਗੁਰੂ ਘਰ ਵਿਖੇ ਪਹੁੰਚਦੇ ਨੇ, ਸੇਵਾਵਾਂ ਵਿੱਚ ਹਿੱਸਾ ਪਾਉਂਦੇ ਨੇ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਦਰੋਂ ਘਰੋਂ ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਨਾਮ ਦੀ ਦਾਤ ਬਖਸ਼ਿਸ਼ ਕਰਨ। ਆਓ ਅਨੰਦ ਸਾਹਿਬ ਦਾ ਪਾਠ ਪੜ੍ਹ ਕੇ ਅਰਦਾਸ ਬੇਨਤੀ ਨਾਲ ਜੁੜੀਏ ਜੀ।

ਸਤਨਾਮ ਸ੍ਰੀ ਵਾਹਿਗੁਰੂ ਜੀਓ। ਪ੍ਰਭ ਕੀਚੇ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਂਗੇ। ਹਾਂ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗਲ ਲਾਵੇਂਗੇ। ਹਾਂ ਬਾਰਗ ਮੁਕਤ ਇਆਨ ਪਿਤਾ ਸਮਝਾਵੇਂਗੇ। ਸੁਰਖਨ ਖਨ ਭੂਲ ਵਿਗਾੜ ਜਗਤ ਪਦ।

ਭਗਤ ਨਾਰ ਭਾਵੇਂਗੇ, ਜੋਤੀ ਜੋਤ ਮਰਾਏ ਜੋਤ ਰਲ ਜਾਵੇਂਗੇ, ਹਰੇ ਆਪੇ ਹੋਏ ਕਿਰਪਾ ਆਪ ਲੈ ਬਣਾਵੇਂਗੇ, ਜਨ ਨਾਨਕ ਸਰਨ ਦੁਆਰ ਹਰ ਰਾਜ ਰਖਾਵੇਂਗੇ। ਸਤਿਗੁਰ ਆਇਓ ਸਰਨ ਤਿਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ ਰਹਾਓ, ਆਪਣਾ ਤੂਜੇ ਦੂਜੀ ਠਾਰ, ਹਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖੇ ਛੂਟੇ, ਹਮ ਨਿਰਗੁਣ ਨਿਹੋ ਅਭਾਰੀ, ਸਦ ਬਖਸਾਂਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੇ ਪਰਿਓ, ਰਾਖ ਲਿਓ ਇਹ ਬਾਰੀ, ਨਾਨਕ ਦਾਸ ਸੰਤ

ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ ਰਹਾਉ। ਜੋ ਕਿਸ ਕਰੇ ਸੋ ਆਪੇ ਸੁਆਮੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਸੱਚੇ ਪਾਤਸ਼ਾਹ ਨੇ ਬਖਸ਼ ਕੀਤੀ ਪਰਿਵਾਰ ਨੇ, ਸੱਚੇ ਪਾਤਸ਼ਾਹ ਜੀ ਦਾ ਚਰਨਾਂ ਵਿੱਚ ਆ ਕੇ ਸ਼ੁਕਰਾਨਾ ਕਰਦੇ ਹੋਏ ਸੁਖਮਨੀ ਸਾਹਿਬ ਦੇ ਪਾਠ, ਬੱਚੀ ਦੇ ਜਨਮ ਦਿਨ ਦੇ ਖੁਸ਼ੀ ਵਿੱਚ ਸਾਰੇ ਪਰਿਵਾਰ ਨੇ ਅੱਗੇ ਸੱਚੇ ਪਾਤਸ਼ਾਹ ਦਰਸ਼ਨ ਕੀਤੇ। ਤੋ ਜੋ ਵੀ ਪਰਿਵਾਰ ਸੱਚੇ ਪਾਤਸ਼ਾਹ ਚਰਨਾਂ ਵਿੱਚ ਆ ਕੇ ਸੇਵਾ ਕਰਾਉਂਦੇ, ਉਹਨਾਂ ਗੁਰੂ ਘਰ ਵੱਲੋਂ ਉਹਨਾਂ ਨੂੰ ਸਰੋਪਾ ਦਿੱਤਾ ਜਾਂਦਾ ਹੈ। ਤੋ ਬੱਚੀ ਨੂੰ ਲਿਆ ਬੇਨਤੀ ਆ ਕੇ ਸਰੋਪਾ ਲੈਣ ਦੀ ਕਿਰਪਾ ਕਰਨ। ਬੱਚੀ ਨੂੰ ਬੱਚੀ ਆ ਕੇ ਸਰੋਪਾ ਲੈਣ, ਭਾਈ ਗੁਰਜੀਤ ਸਿੰਘ ਜੀ ਸਰੋਪੇ ਸੇਵਾ ਨਿਭਾਉਣਗੇ। ਕਿਰਪਾ ਕਰਨੀ ਸੱਚੇ ਪਾਤਸ਼ਾਹ ਬਖਸ਼ ਕਰਨੀ ਬੱਚੀ।

ਨਾਮ ਸ੍ਰੀ ਵਾਹਿਗੁਰੂ ਜੀ ਸੋਹਿਲਾ ਰਾਗ ਗੁਰੂ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾਫੀ ਵਿਚਾਰੋ ਪੁੱਤਰ ਮੇਰੇ ਸੋਹਿਲਾ ਹਉ ਵਾਰ ਜਿਤ ਸੋਹਿਲਾ ਏ ਸਦਾ ਸੁਖ ਹੋਏ ਰਹਾਉ ਤੇਰੇ ਦਾਨ ਕੀਮਤਨਾ ਪਵੈ ਤਸਤਾਤੇ ਕਵਿ ਸੁਮਾਰ ਸੰਬਤ ਸਾਹ ਲਿਖਿਆ ਅਮਿਰ ਕਿਰਪਾਉ ਤੇਰੇ ਦੇ ਦੇਹ ਸੱਜਣ ਅਸੀਂ ਸੜੀਆਂ ਦੇ ਹਿਰਦੇ ਸਭ ਸੰਵੇਲ ਘਰ ਘਰ ਪਹੁੰਚਾ ਸਦੜੇ ਨਤ ਪਵਾਰਨੇ ਸੱਜਣ ਹਾਰ ਸੰਵੇਲ ਨਾਨਕ ਸ੍ਰੀ ਵਿਖੇ ਆਵਨ ਰਾਗ ਆਸਾ ਮਹੱਲਾ ਪਹਿਲਾ ਸ੍ਰੀ ਪ੍ਰਸ਼ੇਦ ਸ੍ਰੀ ਉਪਦੇਸ ਗੁਰ ਗੁਰ ਇੱਕ ਉਪਦੇਸ ਅਨੇਕ ਬਾਬਾ ਜੈ ਕਰਤੀ ਕੀਰਤ ਹੋਵੇ ਸੋ ਕਰ ਰਾਤ ਵਿਦਾਈ ਤੇ ਰਹਾਉ ਸੋਏ ਚਸ਼ਮੇ ਘੜੀਆਂ ਕਹਿਰਾਂ ਦਿੱਤੀ ਵਾਰੀ ਮਾਹ ਗੋਵਾਉ ਸੂਰਜ ਪੁਰਤ ਨੇਕ ਨਾਨਕ ਕਰਕੇ ਕਿਥੇ ਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਬਗਰਮੈ ਥਲ ਰਵ ਚੰਦੀਪ ਬਣੇ ਤਰ ਕਮੰਡਲ ਜੰਗ ਮੋਤੀ ਪ੍ਰਭੂ ਕਮਲ ਦਾਨ ਲੋ ਭਵਨ ਚੌਰ ਕੁੜੀ ਸਗਲ ਬਨਵਾਈ ਕੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਤੇਰੀ ਦਹਾਉ ਸਹਿਸਵ ਨੈਨੋ ਨਨ ਨੈਨ ਹਰਿ ਤੁਰੀ ਕਉ ਸਹਿਸ ਮੂਰਤ ਨਨਾਇਕ ਤੁਹੀ ਸਹਿਸ ਪਦ ਵਿਮਲ ਨਾਮ ਏਕ ਪਦ ਗਾਂਧ ਬਿਨ ਸਹਿਸਤਵ ਗਾਂਧੀ ਵਿਚਲਿਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਈ ਕਿਰਪਾ ਚਾਨਣ ਸਭ ਮੈਂ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਏ ਸੁਭਾਅ ਦਾ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਮਨ ਜਨ ਮੁਹਿਆਹਿ ਪਿਆਸਾ ਕਿਰਪਾ ਜਲਦੀ ਨਾਨਕ ਸਾਰਿਆਂ ਕੋ ਹੋ ਜਾਤ ਤੇਰੇ ਨਾਮ ਵਾਸਾ ਵਾਹਿਗੁਰੂ ਪੂਰਬੀ ਮਹੱਲਾ ਚੌਥਾ ਆਮ ਕੋ ਨਗਰ ਵੋ ਭਰਿਆ ਮੈਂ ਸਾਧੂ ਖੰਡ ਖੰਡਾ ਹੇ ਪੂਰਵ ਲਿਖੇ ਗੁਰ ਪਾਇਆ ਮਨ ਹਾਰ ਲੈ ਲੋ ਮੰਡਲ ਮੰਡਾ ਹੀ ਹਰ ਸਾਧੂ ਅੰਗੀਤ ਮੰਡਾ ਹੀ ਕਰ ਗੰਗਾਓ ਮੰਗਦਾ ਹੀ ਰਹਾਓ ਸਾਖ ਤਰ ਸਾਧਨਾ ਜਾਣਿਆ ਆਪਣੇ ਅੰਤਰ ਹੋ ਮੈਂ ਕੰਡਾ ਹੀ ਜਿਉਂ ਜਿਉਂ ਚੱਲਾ ਹੀ ਚੁੱਭਾ ਦੁੱਖ ਪਾਵ ਨਮਕਾਓ ਸਹਿ ਸਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨ ਮਰਨ ਭਵ ਖੰਡਾ ਹੀ ਅਗਨਾਸੀ ਪੁਰਖ ਪਾਇਆ ਪਰਮੇਸ਼ੁਰ ਬਹੁ ਸੋ ਖੰਡ ਬ੍ਰਹਮੰਡਾ ਹੀ ਆਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਧਾਰ ਕੇ ਕਹੈ ਹਰ ਨਾਮ ਹੀ ਸੁਖ ਮੰਡਾ ਹੇ ਰਾਗ ਉਹ ਪੂਰਬੀ ਮਹੱਲਾ ਪੰਜ ਵਾਰ ਕਰੋ ਬਿਨੰਤੀ ਸੁਣੋ ਮੇਰੀ ਗੀਤਾ ਸੰਕਰ ਕੀ ਬੇਲਾ ਜਾਂ ਕਾਰ ਚਲੋ ਹਰ ਲਾਹਾ ਜਾ ਬਸਨ ਸੁਹੇਲਾ ਔਧ ਕਟਾਏ ਜਨ ਸਦਰ ਨਾਰੀ ਮਨ ਗੁਰ ਨੂੰ ਕਾਰ ਸਵਾਰੀ ਰਹਾਉ ਇਹੋ ਸੰਸਾਰ ਵਿਕਾਰ ਸੰਸਿਉ ਤਰੁ ਬ੍ਰਹਮ ਗਿਆਨੀ ਜਿਸੈ ਦਿਵਾਈ ਪਿਆ ਵਹਿਰਾ ਸਿਵਾ ਕਾਠ ਕਥਾ ਜਾਨੀ ਜਾ ਕੋ ਆਏ ਸੋਈ ਬਿਹਾਜੇ ਹੋ ਹਰ ਗੁਰ ਤੇ ਮਹਿ ਵਸੇਰਾ ਕਰ ਮਹਿਲ ਪਾਉ ਸੁਖ ਸਹਿਜੇ ਬਹੁਰ ਨਾ ਹੋਏ ਗੁਪੇਰਾ